0: Asian brings you closer to South Asia. News in 10 languages, the SBS Spice podcast, and the hottest tracks on SBS South Asian Radio. There is so much to explore. Check it out now on the SBS Audio app or website.
1: ਅੱਖਾਂ ਨਾ ਜਰਾ ਵੀ ਅੱਖਾਂ ਹੋਰ ਕੀ ਤੈਨੂੰ ਦੇਖ ਕੇ ਬਦਲ ਗਈ ਤੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਪਹਿਲਾਂ ਲੰਘਦੀ ਤੇ ਹੜੀ ਸੀ।

0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: ਦੋਸਤੋ, ਆਸਟ੍ਰੇਲੀਆ ਵਿੱਚ ਹਰ ਸਾਲ ਮਨਾਏ ਜਾਂਦੇ ਰੀਕੌਂਸੀਲੀਏਸ਼ਨ ਵੀਕ ਦੇ ਪਹਿਲੇ ਦਿਨ ਅੱਜ ਬੁੱਧਵਾਰ 27 ਮਈ 2026 ਨੂੰ ਪੰਜਾਬੀ ਦਾ ਪ੍ਰੋਗਰਾਮ ਲੈ ਕੇ ਮੈਂ ਐਮ ਪੀ ਸਿੰਘ ਆਪ ਸਭ ਦੇ ਲਈ ਹਾਜ਼ਰ ਹਾਂ ਜੀ। ਪੇਸ਼ ਕਰਦਾ ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਅੱਜ ਦਾ ਪ੍ਰੋਗਰਾਮ ਸਿਡਨੀ ਸਟੂਡੀਓ ਤੋਂ ਪੇਸ਼ ਹੋ ਰਿਹਾ ਹੈ ਅਤੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਰ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਦੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੱਲ੍ਹ ਦੀ ਚੱਲ ਰਹੀ ਪੰਜਾਬੀ ਪਾਇਨੀਅਰਸ ਵਾਲੀ ਲੜੀਵਾਰ ਦੀ ਅਗਲੀ ਕਿਸ਼ਤ, ਜੋ ਕਿ ਗੁਰਮੀਤ ਕੌਰਾਂ ਹੋਰਾਂ ਦੀ ਆਸਟ੍ਰੇਲੀਆ ਵਿੱਚ ਆ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੀਆਂ ਚੁਣੌਤੀਆਂ ਭਰੀ ਜ਼ਿੰਦਗੀ ਬਾਰੇ ਹੈ। ਇਸ ਦੇ ਦੋ ਭਾਗ ਅੱਜ ਤੁਹਾਨੂੰ ਹੋਰ ਸੁਣਾਉਣੇ ਨੇ। ਤੁਹਾਨੂੰ ਯਾਦ ਹੀ ਹੋਏਗਾ, ਇਸ ਗੱਲਬਾਤ ਦੇ ਦੋ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਪੁਨੀਤ ਧਿੰਗਰਾ ਹੋਰਾਂ ਦੇ ਨਾਲ ਪਹਿਲਾਂ ਹੀ ਸੁਣ ਚੁੱਕੇ ਹੋ। ਦੋਸਤੋ, ਅੱਜ ਕੱਲ੍ਹ ਆਸਟ੍ਰੇਲੀਆ ਵਿੱਚ ਇੱਕ ਨਵਾਂ ਚਲਨ ਸ਼ੁਰੂ ਹੋ ਰਿਹਾ ਹੈ, ਉਹ ਹੈ ਪ੍ਰਵਾਸੀਆਂ ਉੱਤੇ ਨਸਲੀ ਟਿੱਪਣੀਆਂ ਆਦਿ ਕਰਨ ਦਾ। ਖਾਸ ਕਰਕੇ ਭਾਰਤੀ ਇਸ ਦਾ ਬਹੁਤ ਹੀ ਜ਼ਿਆਦਾ ਸ਼ਿਕਾਰ ਹੋ ਰਹੇ ਨੇ। ਬੇਸ਼ੱਕ ਭਾਰਤੀ ਅਤੇ ਪੰਜਾਬੀ ਮੂਲ ਦੇ ਲੋਕ ਇੱਥੇ ਆਸਟ੍ਰੇਲੀਆ ਵਿੱਚ ਕਾਫੀ ਮਾਤਰਾ ਵਿੱਚ ਹੀ ਹਨ ਅਤੇ ਆਸਟ੍ਰੇਲੀਆ ਦੀ ਤਰੱਕੀ ਵਾਸਤੇ ਵੀ ਕਾਫੀ ਯੋਗਦਾਨ ਪਾ ਰਹੇ ਨੇ, ਪਰ ਫਿਰ ਵੀ ਭਾਰਤੀਆਂ ਪੰਜਾਬੀਆਂ ਨੂੰ ਖਾਸ ਕਰਕੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਇੱਕ ਡੂੰਘਾਈ ਨਾਲ ਇਕੱਠੀ ਕੀਤੀ ਹੋਈ ਜਾਣਕਾਰੀ ਤੁਹਾਡੇ ਨਾਲ ਕਰਾਂਗੇ ਸਾਂਝੀ। ਅਤੇ ਨਾਲ ਹੀ ਹਰ ਬੁੱਧਵਾਰ ਨੂੰ ਪੇਸ਼ ਹੋਣ ਵਾਲੀ ਬਾਲੀਵੁੱਡ ਦੀ ਗੱਪਸ਼ਪ ਵੀ ਕਰੇਗੀ ਜੀ ਤੁਹਾਡਾ ਭਰਪੂਰ ਮਨੋਰੰਜਨ। ਅਤੇ ਦੋਸਤੋ, ਇਸ ਸਾਰੇ ਵਾਸਤੇ ਤੁਸੀਂ ਜੁੜੇ ਰਹਿਣਾ ਹੈ ਸ਼ਾਮ 5 ਵਜੇ ਤੱਕ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ, ਸਾਡੇ ਸਰੋਤਿਆਂ ਨਾਲ ਸਾਂਝ ਪਾਉਣ ਵਾਸਤੇ SMS ਕਰ ਸਕਦੇ ਹੋ 0439-799-767 ਦੇ ਉੱਤੇ। ਅਤੇ ਹੁਣ ਵੇਲਾ ਹੋ ਗਿਆ ਜੀ ਤੁਹਾਨੂੰ ਦੇਸ਼ ਵਿਦੇਸ਼ ਦੀਆਂ ਕੁਛ ਚੋਣਵੀਆਂ ਖਬਰਾਂ ਨਾਲ ਜੋੜਨ ਦਾ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ।

SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ, ਫੈਡਰਲ ਸਰਕਾਰ ਰੁਜ਼ਗਾਰ ਸੇਵਾਵਾਂ ਪ੍ਰਣਾਲੀ ਵਿੱਚ 3 ਦਹਾਕਿਆਂ ਦੇ ਸਭ ਤੋਂ ਵੱਡੇ ਬਦਲਾਅ ਦਾ ਐਲਾਨ ਕਰਨ ਜਾ ਰਹੀ ਹੈ। ਰੁਜ਼ਗਾਰ ਮੰਤਰੀ ਅਮੈਂਡਾ ਰਿਸ਼ਵਰਥ ਅੱਜ ਨੈਸ਼ਨਲ ਪ੍ਰੈਸ ਕਲੱਬ ਵਿੱਚ ਆਪਣੇ ਸੰਬੋਧਨ ਦੌਰਾਨ ਨਵੀਆਂ ਤਬਦੀਲੀਆਂ ਦਾ ਖੁਲਾਸਾ ਕਰਨਗੇ। ਇਹਨਾਂ ਵਿੱਚ ਸਹਾਇਤਾ ਦੇ 3 ਪੱਧਰ ਸ਼ਾਮਲ ਹੋਣਗੇ ਅਤੇ ਕੰਮਕਾਜੀ ਉਮਰ ਦੇ ਆਸਟ੍ਰੇਲੀਆਈਆਂ ਲਈ ਕੋਲੀਸ਼ਨ ਦੌਰ ਦੇ ਸਖ਼ਤ ਵੈਲਫੇਅਰ ਨਿਯਮਾਂ ਦਾ ਅੰਤ ਕੀਤਾ ਜਾਵੇਗਾ। ਮਿਊਚੁਅਲ ਓਬਲੀਗੇਸ਼ਨਸ ਪ੍ਰਣਾਲੀ ਨੂੰ ਲੈ ਕੇ ਲੰਮੇ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਕਾਮਨਵੈਲਥ ਓਮਬੁਡਸਮੈਨ ਦੀਆਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਨੌਕਰੀ ਲੱਭਣ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਕਈ ਲੋਕਾਂ ਦੀ ਵੈਲਫੇਅਰ ਪੇਮੈਂਟ ਰੋਕਣਾ ਗੈਰ ਕਾਨੂੰਨੀ ਹੋ ਸਕਦਾ ਹੈ। ਸੀਰੀਆ ਦੇ ਅਲ ਰੋਜ

0: ਕੈਂਪ ਨਾਲ ਜੁੜੇ ਆਈ ਐੱਸ ਸਮੂਹ ਦੇ ਸੰਬੰਧ ਵਾਲੀਆਂ ਕੁਝ ਆਸਟ੍ਰੇਲੀਆਈ ਔਰਤਾਂ ਅਤੇ ਬੱਚੇ ਸਿਡਨੀ ਅਤੇ ਮੈਲਬਰਨ ਵਾਪਸ ਆ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਆਖਰੀ ਆਸਟ੍ਰੇਲੀਆਈ ਸਨ ਜੋ 2019 ਤੋਂ ਆਈ ਐੱਸ ਲੜਾਕਿਆਂ ਦੇ ਪਰਿਵਾਰਾਂ ਲਈ ਬਣੇ ਹੋਏ ਕੈਂਪ ਵਿੱਚ ਰਹਿ ਰਹੇ ਸਨ। ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਕ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਸਮੂਹ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਗਈ ਅਤੇ ਜੇ ਕਿਸੇ ਨੇ ਅਪਰਾਧ ਕੀਤੇ ਹਨ ਤਾਂ ਉਹਨਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਨੈਸ਼ਨਲ ਰੀਕੌਂਸੀਲੀਏਸ਼ਨ ਵੀਕ ਮੌਕੇ ਇੱਕ ਪ੍ਰਮੁੱਖ ਚੈਰਿਟੀ ਨੇ ਆਸਟ੍ਰੇਲੀਆਈ ਲੋਕਾਂ ਨੂੰ ਆਦਿਵਾਸੀ ਆਵਾਜ਼ਾਂ ਸੁਣਨ ਅਤੇ ਫਸਟ ਨੇਸ਼ਨਸ ਭਾਈਚਾਰਿਆਂ ਵੱਲੋਂ ਤਿਆਰ ਕੀਤੇ ਹੱਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਸੈਂਟ ਵਿਨਸੈਂਟ ਡੀ ਪੌਲ ਸੋਸਾਇਟੀ ਦੇ ਪ੍ਰਧਾਨ ਮਾਰਕ ਗੈਟਾਨੀ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਮਦਦ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਆਦਿਵਾਸੀ ਲੋਕ ਸ਼ਾਮਲ ਹਨ ਜੋ ਰਿਹਾਇਸ਼, ਆਮਦਨ ਅਤੇ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲ ਰਹੀ ਅਸਮਾਨਤਾ ਨੂੰ ਦਰਸਾਉਂਦਾ ਹੈ। ਉਲੂਰੂ ਡਾਇਲੋਗ ਦੀਆਂ ਸਹਿ ਪ੍ਰਵਕਤਾਵਾਂ ਪੈਟ ਐਂਡਰਸਨ ਅਤੇ ਮੀਗਨ ਡੇਵਿਸ ਨੇ ਕਿਹਾ ਹੈ ਕਿ ਸਰਕਾਰਾਂ ਨੇ ਆਦਿਵਾਸੀ ਭਾਈਚਾਰਿਆਂ ਨਾਲ ਢੰਗ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਹੀ ਨਵੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦਾ ਐਲਾਨ ਜਾਰੀ ਰੱਖਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਮੁਫਤ ਨੇਸਲ ਸਪਰੇਅ ਫਲੂ ਵੈਕਸੀਨ ਲਈ ਯੋਗਤਾ ਦਾ ਵਿਸਥਾਰ ਕੀਤਾ ਗਿਆ ਹੈ। ਹੁਣ 2 ਤੋਂ 17 ਸਾਲ ਤੱਕ ਦੀ ਉਮਰ ਤੱਕ ਦੇ ਸਾਰੇ ਬੱਚੇ ਅਤੇ ਨੌਜਵਾਨ ਕਮਿਊਨਿਟੀ ਫਾਰਮੇਸੀ ਅਤੇ GP ਰਾਹੀਂ ਇਹ ਵੈਕਸੀਨ ਲਗਵਾ ਸਕਣਗੇ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੰਭੀਰ ਫਲੂ ਦਾ ਸਭ ਤੋਂ ਵੱਧ ਖਤਰਾ ਹੁੰਦਾ ਹੈ, ਜਦਕਿ ਵੱਡੇ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਵੀ ਗੰਭੀਰ ਜਟਿਲਤਾਵਾਂ ਪੈਦਾ ਹੋ ਸਕਦੀਆਂ ਹਨ। ਪੋਪ ਲੀਓ 14 ਨੇ ਜੰਗ ਵਿੱਚ AI ਦੀ ਫੌਜੀ ਵਰਤੋਂ ਉੱਤੇ ਪਾਬੰਦੀ ਦੀ ਆਪਣੀ ਅਪੀਲ ਦੁਹਰਾਈ ਹੈ। ਇਸ ਹਫ਼ਤੇ ਦੇ ਸ਼ੁਰੂ ਵਿੱਚ ਉਹਨਾਂ ਨੇ ਆਪਣੇ ਕਾਰਜਕਾਲ ਦਾ ਪਹਿਲਾ ਵੱਡਾ ਦਸਤਾਵੇਜ਼ ਜਾਰੀ ਕੀਤਾ ਸੀ, ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵੱਧ ਰਹੀ ਤਾਕਤ ਉੱਤੇ ਚਿੰਤਾ ਜਤਾਈ ਗਈ ਅਤੇ ਇਸ ਟੈਕਨੋਲੋਜੀ ਲਈ ਹੋਰ ਸਖ਼ਤ ਨਿਯਮ ਬਣਾਉਣ ਦੀ ਮੰਗ ਕੀਤੀ ਗਈ। 42,000 ਤੋਂ ਵੱਧ ਸ਼ਬਦਾਂ ਵਾਲੇ ਇਸ ਦਸਤਾਵੇਜ਼ ਵਿੱਚ ਸਰਕਾਰਾਂ, ਕੰਪਨੀਆਂ ਅਤੇ ਵਿਅਕਤੀਆਂ ਨੂੰ ਟੈਕਨੋਲੋਜੀ ਦੇ ਵਿਕਾਸ ਦੀ ਰਫ਼ਤਾਰ ਘਟਾਉਣ ਅਤੇ AI ਨੂੰ ਨੈਤਿਕ ਅਤੇ ਰਾਜਨੀਤਿਕ ਨਿਗਰਾਨੀ ਹੇਠ ਰੱਖਣ ਦੀ ਅਪੀਲ ਕੀਤੀ ਗਈ ਹੈ। ਅਤੇ ਦੋਸਤੋ, ਹੁਣ ਇੱਕ ਖਬਰ ਭਾਰਤੀ ਖਿੱਤੇ ਤੋਂ ਵੀ। ਭਾਰਤੀ ਪੰਜਾਬ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਕੁੱਲ 1,896 ਵਾਰਡਾਂ ਲਈ ਵੋਟਾਂ ਪਾਉਣ ਦਾ ਅਮਲ ਕਈ ਥਾਵਾਂ ਉੱਤੇ ਤਿੱਖੀਆਂ ਝੜਪਾਂ ਦਰਮਿਆਨ ਮੁਕੰਮਲ ਹੋ ਗਿਆ ਹੈ। ਚੋਣ ਮੈਦਾਨ ਵਿੱਚ ਨਿਤਰੇ 7,555 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਵੋਟ ਪੇਟੀਆਂ ਵਿੱਚ ਬੰਦ ਹੋ ਗਿਆ ਹੈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਇਸ ਦੌਰਾਨ ਮੌਸਮ ਦੇ ਨਾਲ ਨਾਲ ਸਿਆਸੀ ਪਾਰਾ ਚੜਿਆ ਰਿਹਾ। ਚੋਣ ਪਿੜ ਵਿੱਚ ਆਪ ਪਾਰਟੀ ਦੇ 1,801, ਭਾਜਪਾ ਦੇ 1,316, ਕਾਂਗਰਸ ਦੇ 1,550, ਸ਼੍ਰੋਮਣੀ ਅਕਾਲੀ ਦਲ ਦੇ 1,251, ਬਸਪਾ ਦੇ 96 ਉਮੀਦਵਾਰਾਂ ਤੋਂ ਇਲਾਵਾ 1,528 ਆਜ਼ਾਦ ਉਮੀਦਵਾਰ ਵੀ ਨਿਤਰੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਚੋਣਾਂ ਨੂੰ ਸੱਤਾ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਸਮਾਂ ਹੋ ਰਿਹਾ ਜੀ ਇੱਕ ਅਹਿਮ ਚਲਨ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਦਾ। ਅਤੇ ਅੱਜ ਦਾ ਵਿਸ਼ਾ ਹੈ ਕਿ ਬੇਸ਼ੱਕ ਭਾਰਤੀ ਭਾਈਚਾਰੇ ਦੀ ਆਸਟ੍ਰੇਲੀਆ ਵਿੱਚ ਗਿਣਤੀ ਲਗਾਤਾਰ ਵੱਧ ਹੁੰਦੀ ਜਾ ਰਹੀ ਹੈ ਅਤੇ ਸਭ ਤੋਂ ਵੱਡਾ ਸਮੂਹ ਹੁੰਦੇ ਹੋਏ ਵੀ ਇਸ ਭਾਈਚਾਰੇ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਵੱਧਦਾ ਹੀ ਜਾ ਰਿਹਾ ਹੈ। ਇਸ ਪਿੱਛੇ ਕੀ ਕਾਰਨ ਹਨ ਅਤੇ ਇਸ ਪ੍ਰਤੀ ਮਾਹਰਾਂ ਦੀ ਕੀ ਰਾਏ ਹੈ, ਜਾਣਦੇ ਹਾਂ ਸਾਡੇ ਪ੍ਰੋਗਰਾਮ ਸਾਥੀ ਸ਼ਾਇਨਾ ਕਾਲਰਾ ਵੱਲੋਂ ਤਿਆਰ ਕੀਤੇ ਹੋਏ ਇਸ ਐਕਸਪਲੇਨਰ ਦੇ ਵਿੱਚ। ਅਤੇ ਉਸ ਤੋਂ ਬਾਅਦ ਲਵਾਂਗੇ ਜੀ ਇੱਕ ਛੋਟੀ ਜਿਹੀ ਬ੍ਰੇਕ ਅਤੇ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਭਾਰਤ ਤੋਂ ਆਏ ਲੋਕ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਭਾਵੇਂ ਕਿਉਂ ਨਾ ਬਣ ਗਏ ਹੋਣ, ਪਰ ਅਜੇ ਵੀ ਕਈ ਭਾਰਤੀ ਦਾਅਵਾ ਕਰਦੇ ਨੇ ਕਿ ਉਹਨਾਂ ਨੂੰ ਬਾਹਰਲਾ ਮਹਿਸੂਸ ਕਰਾਇਆ ਜਾਂਦਾ। ਰਾਜਨੀਤੀ ਵਿੱਚ ਪ੍ਰਵਾਸ ਉੱਤੇ ਬਹਿਸ ਕਈ ਵਾਰ ਭਾਰਤੀਆਂ ਨੂੰ ਵੀ ਨਿਸ਼ਾਨਾ ਬਣਾ ਦਿੰਦੀ ਹੈ। ਟੂ ਮੈਨੀ ਇੰਡੀਅਨਸ, ਆਸਟ੍ਰੇਲੀਆ ਇਜ਼ ਫੁੱਲ, ਗੋ ਬੈਕ ਟੂ ਯੋਰ ਹੋਮ। ਕੁਝ ਭਾਰਤੀ

ਏਲੀਅਨਸ ਲਈ ਇਹ ਸ਼ਬਦ ਹੁਣ ਸਿਰਫ ਇੰਟਰਨੈਟ ਦੇ ਕੁਝ ਹਿੱਸਿਆਂ ਤੱਕ ਹੀ ਸੀਮਤ ਨਹੀਂ ਹਨ, ਸਗੋਂ ਕੰਮ ਵਾਲੀ ਥਾਂ ਤੋਂ ਲੈ ਕੇ ਪਬਲਿਕ ਟਰਾਂਸਪੋਰਟ ਤੱਕ ਲੋਕਾਂ ਦੀ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕੇ ਨੇ। ਕਈ ਵਾਰ ਪ੍ਰਵਾਸੀਆਂ ਨੂੰ ਰਿਹਾਇਸ਼ ਸੰਕਟ ਅਤੇ ਰਹਿਣ ਸਹਿਣ ਦੀ ਵੱਧਦੀ ਲਾਗਤ ਨਾਲ ਵੀ ਜੋੜਿਆ ਜਾਂਦਾ ਹੈ ਅਤੇ ਇਸਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ। ਖੋਜਕਰਤਾਵਾਂ ਅਤੇ ਭਾਈਚਾਰਕ ਹਿਮਾਇਤੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਨਸਲੀ ਦੁਰਵਿਵਹਾਰ ਅਤੇ

0: ਨਫ਼ਰਤ ਇੱਕ ਬਹੁਤ ਹੀ ਛੋਟੇ ਜਿਹੇ ਹਿੱਸੇ ਤੋਂ ਆਉਂਦੀ ਹੈ ਅਤੇ ਉਹਨਾਂ ਮੁਤਾਬਕ ਇਸ ਨੂੰ ਗਲਤ ਜਾਣਕਾਰੀ ਅਤੇ ਸੋਸ਼ਲ ਮੀਡੀਆ ਦੁਆਰਾ ਵਧਾਇਆ ਜਾ ਰਿਹਾ
1: ਹੈ। ਵੀ ਡੋਨਟ ਨੀਡ ਟੂ ਵਰੀ ਅਬਾਊਟ ਦਿਸ ਲਿਟਲ, ਵੀ ਆਰ ਵੈਲ ਐਜੂਕੇਟਡ, ਵੀ ਆਰ ਵੈਲ ਟੋਲਰੈਂਸਡ ਕਮਿਊਨਿਟੀ, ਵੀ ਕੈਨ ਮੈਨੇਜ ਦਿਸ, ਵੀ ਨੀਡ ਟੂ ਐਜੂਕੇਟ ਦਿਸ ਪੀਪਲ, ਇਟਸ ਆਵਰ ਰਿਸਪੋਂਸਿਬਿਲਿਟੀ ਟੂ ਟੈਲ ਦੈਮ ਟ੍ਰੈਵਲ ਆਊਟਸਾਈਡ, ਅੰਡਰਸਟੈਂਡ ਮੋਰ ਅਬਾਊਟ ਦ ਵਰਲਡ, ਵੀ ਆਰ ਬ੍ਰਿੰਗਿੰਗ ਕਲਚਰ ਇਨ ਟੂ ਦਿਸ ਕੰਟਰੀ, ਐਂਡ ਸਮਵਨ ਰੋਟ ਇਟ ਨਾਈਸਲੀ ਇਜ਼ you know why in India's big way why are you here, I said yeah okay, there's so much available, do you like Indian food? Oh, I love tandoori chicken, so we need to be here to make tandoori chicken for you. He laughed, walked away. We got the ability to respond to them in a positive sense, but 95% to 99% of Indian community, doesn't matter where you come from, Kashmir to Kanyakumari, we behave, we follow the rules of this country. We do the best for this nation.
0: ਸਮਾਜਿਕ ਏਕਤਾ ਸਰਵੇਖਣ ਵਿੱਚ ਵੀ ਪਾਇਆ ਗਿਆ ਕਿ ਹਾਲ ਹੀ ਦੇ ਸਾਲਾਂ ਵਿੱਚ ਪ੍ਰਵਾਸ ਪੱਧਰਾਂ ਬਾਰੇ ਚਿੰਤਾ ਤੇਜ਼ੀ ਨਾਲ ਵਧੀ ਹੈ, ਪਰ ਫਿਰ ਵੀ ਬਹੁ ਸੱਭਿਆਚਾਰਕਵਾਦ ਭਾਵ ਕਿ ਮਲਟੀਕਲਚਰਲਿਜ਼ਮ ਦਾ ਸਮਰਥਨ ਵਿਆਪਕ ਤੌਰ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਮਾਈਗ੍ਰੇਸ਼ਨ ਹੱਬ ਦੇ ਡਾਇਰੈਕਟਰ ਐਲਨ ਗੈਮਲਿਨ ਕਹਿੰਦੇ ਹਨ ਕਿ ਭਾਰਤੀ ਪ੍ਰਵਾਸੀ ਸਿਹਤ, ਸਿੱਖਿਆ, ਆਈਟੀ ਸਮੇਤ ਕਈ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਨੇ।
2: ਰਿਹਾਇਸ਼ ਜਾਂ ਨੌਕਰੀ ਦੇ ਦਬਾਅ ਦੇ ਲਈ ਸਿਰਫ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਣਾ ਉਚਿਤ ਨਹੀਂ ਹੈ। ਇਹ ਨੀਤੀਗਤ ਸੈਟਿੰਗ, ਮਾਰਕੀਟ ਗਤੀਸ਼ੀਲਤਾ ਅਤੇ ਵਿਆਪਕ ਆਰਥਿਕ ਰੁਝਾਨਾਂ ਦੇ ਨਾਲ ਜੁੜੇ ਪ੍ਰਣਾਲੀਗਤ ਮੁੱਦੇ ਨੇ, ਸਿਰਫ ਪ੍ਰਵਾਸ ਦਾ ਨਤੀਜਾ ਨਹੀਂ। ਭਾਰਤੀ ਪ੍ਰਵਾਸੀਆਂ ਬਾਰੇ ਬਿਰਤਾਂਤ ਅਕਸਰ ਦੁਬਾਰਾ ਉੱਭਰਦੇ ਨੇ ਕਿਉਂਕਿ ਉਹ ਇੱਕ ਵੱਡਾ ਸਮੂਹ ਹੈ ਜੋ ਵੱਖਰਾ ਨਜ਼ਰ ਆਉਂਦਾ ਹੈ ਅਤੇ ਕਈ ਵਾਰ ਸਮਾਜਿਕ ਜਾਂ ਰਾਜਨੀਤਿਕ ਤਣਾਅ ਦੇ ਸਮੇਂ ਇੱਕ ਸੁਵਿਧਾਜਨਕ ਨਿਸ਼ਾਨਾ ਵੀ ਬਣ ਜਾਂਦਾ ਹੈ।
0: ਇਹ ਪੋਡਕਾਸਟ SBS ਨਿਊਜ਼ ਤੋਂ ਅਵਨੀਤ ਅਰੋੜਾ ਦੀ ਮਦਦ ਦੇ ਨਾਲ ਪੇਸ਼ ਕੀਤਾ ਗਿਆ ਸੀ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ।
5: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
4: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 ਵਜੇ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਖਬਰਾਂ ਦੇ ਨਾਲ ਸਾਂਝ ਪੈ ਚੁੱਕੇ ਹੋ। ਖਬਰਾਂ ਦੇ ਵਿੱਚ ਕੁਛ ਨਾ ਕੁਛ ਖਬਰਾਂ ਨੇ ਤੁਹਾਨੂੰ ਜ਼ਰੂਰ ਹੀ ਟੁੰਬਿਆ ਹੋਏਗਾ। ਵੈਲਫੇਅਰ ਪੇਮੈਂਟਸ ਜਿਨ੍ਹਾਂ ਨੂੰ ਮਿਲਦੀਆਂ ਉਹਨਾਂ ਨੂੰ ਕਾਫੀ ਕੁਛ ਰਿਵੈਂਪ ਕੀਤਾ ਜਾ ਰਿਹਾ, ਕਾਫੀ ਉਹਨਾਂ 'ਚ ਬਦਲਾਵ ਵਗੈਰਾ ਲਿਆਉਂਦੇ ਜਾ ਰਹੇ ਹੈ। ਅਸੀਂ ਸਮੇਂ ਸਮੇਂ 'ਤੇ ਜਿਵੇਂ ਜਾਣਕਾਰੀ ਹੋਰ ਮਿਲੇਗੀ ਤੁਹਾਡੇ ਨਾਲ ਸਾਂਝੀ ਕਰਾਂਗੇ, ਐਕਸਪਲੇਨਰਸ ਦੇ ਰੂਪ ਵਿੱਚ ਅਤੇ ਖਬਰਾਂ ਦੇ ਰੂਪ ਵਿੱਚ। ਅਤੇ ਇਹ ਹਫ਼ਤਾ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਨੈਸ਼ਨਲ ਰੀਕੌਂਸੀਲੀਏਸ਼ਨ, ਹਫ਼ਤਾ ਤਾਂ ਪਹਿਲਾਂ ਸ਼ੁਰੂ ਹੋ ਚੁੱਕਾ, ਬੁੱਧਵਾਰ ਹੈਗਾ, ਪਰ ਅੱਜ ਦੀ ਤਰੀਕ ਤੋਂ 27 ਮਈ ਤੋਂ ਰੀਕੌਂਸੀਲੀਏਸ਼ਨ ਵੀਕ ਮਨਾਇਆ ਜਾ ਰਿਹਾ ਹੈ। ਇਹਦੇ ਵਾਸਤੇ ਜਿਹੜਾ ਸਾਡਾ ਭਾਈਚਾਰਾ ਹੈ, ਆਦਿਵਾਸੀ ਭਾਈਚਾਰਾ, ਓਰੀਜਨਲ ਕਹਿੰਦੇ ਹਾਂ ਅਸੀਂ ਜਿਹੜੇ ਕਿ ਮੂਲ ਲੋਕ ਹੈਗੇ ਆ, ਉਹਨਾਂ ਨੂੰ ਸਤਿਕਾਰ ਪੇਸ਼ ਕੀਤਾ ਜਾਂਦਾ, ਉਹਨਾਂ ਦੀਆਂ ਗੱਲਾਂ ਸੁਣੀਆਂ ਜਾਂਦੀਆਂ, ਉਹਨਾਂ ਦੀਆਂ ਆਵਾਜ਼ਾਂ ਸੁਣੀਆਂ ਜਾਂਦੀਆਂ ਕਿ ਉਹ ਕਹਿਣਾ ਕੀ ਚਾਹੁੰਦੇ ਹੈਗੇ, ਕੀ ਚਾਹੁੰਦੇ ਕੀ ਹੈਗੇ ਆ, ਤੁਸੀਂ ਆਪਣੇ ਵੱਲੋਂ ਕਿਹੋ ਜਿਹਾ ਯੋਗਦਾਨ ਪਾਉਂਦੇ ਹੈਗੇ ਹੋ ਰੀਕੌਂਸੀਲੀਏਸ਼ਨ ਵੀਕ ਵਾਸਤੇ ਜਾਂ ਨਾਇਡੋਕ ਵੀਕ ਜਦੋਂ ਆਉਂਦਾ ਉਹਦੇ ਵਾਸਤੇ, ਜ਼ਰੂਰ ਸਾਂਝ ਪਾਇਓ ਸਾਡੇ ਨਾਲ। ਅਤੇ ਇੱਕ ਹੋਰ ਬੜੀ ਖਬਰ ਵਧੀਆ ਸੀ ਕਿ ਜਿਹੜੇ ਨੌਜਵਾਨ ਜਾਂ ਬੱਚੇ ਹੈਗੇ ਆ ਉਹਨਾਂ ਨੂੰ ਸੂਈ ਟੀਕਾ ਲਗਵਾਉਣ ਤੋਂ ਡਰ ਲੱਗਦਾ ਆ, ਅਤੇ ਉਹਨਾਂ ਵਾਸਤੇ ਨੇਸਲ ਸਪਰੇ ਜਿਹੜੀ ਫਲੂ ਦੀ ਵੈਕਸੀਨ ਹੈ ਉਹ ਉਪਲਬਧ ਹੈਗੀ, ਅਤੇ ਉਸ ਨੂੰ ਹੁਣ 17 ਸਾਲ ਦੀ ਉਮਰ ਤੱਕ ਵਧਾ ਦਿੱਤਾ ਗਿਆ ਹੈ। ਦੋਸਤੋ, ਇਹਨਾਂ ਸਾਰੀਆਂ ਖਬਰਾਂ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਸਾਡਾ ਭਾਰਤੀ ਭਾਈਚਾਰਾ ਹੈ ਬੇਸ਼ੱਕ ਇਹ ਨੰਬਰਸ ਦੇ ਵਿੱਚ ਬਹੁਤ ਵੱਧ ਰਿਹਾ, ਪਰ ਜਿਹੜੀ ਸਾਡੀ ਪਹਿਚਾਣ ਹੈ ਜਾਂ ਜਿਵੇਂ ਕਹਿ ਲਓ ਸਾਨੂੰ ਵਿਤਕਰਾ, ਨਸਲੀ ਵਿਤਕਰਾ ਅਜੇ ਵੀ ਜਾਰੀ ਹੈ, ਜਾਂ ਕਹੋ ਕਿ ਉਹ ਵੱਧਦਾ ਜਾ ਰਿਹਾ। ਕੀ ਕਾਰਨ ਸੀਗੇ ਇਹ ਤੁਸੀਂ ਸਾਰਾ ਜਾਣਿਆ, ਇਹਦੇ ਵਿੱਚ ਜਿਹੜਾ ਐਕਸਪਲੇਨਰ ਤੁਹਾਨੂੰ ਪੇਸ਼ ਕੀਤਾ ਗਿਆ ਸੀਗਾ ਸ਼ਾਇਨਾ ਕਾਲਰ ਦੀ ਆਵਾਜ਼ ਦੇ ਵਿੱਚ। ਕਿਸੇ ਵੀ ਕਿਸਮ ਦੀ ਕੋਈ ਵੀ ਟੀਕਾ ਟਿੱਪਣੀ ਕਰਨੀ ਹੋਵੇ, ਆਪਣੀ ਫੀਡਬੈਕ ਦੇਣੀ ਹੋਵੇ, ਕਈ ਤਰੀਕੇ ਹੈਗੇ ਆ ਜੀ ਪ੍ਰੋਗਰਾਮ ਦੇ ਚੱਲਦੇ ਦੌਰਾਨ, ਚੱਲਦੇ ਪ੍ਰੋਗਰਾਮ ਦੇ ਦੌਰਾਨ SMS ਕਰ ਸਕਦੇ ਹੋ 0439-799-767 ਦੇ ਉੱਤੇ SMS ਕਰਕੇ, ਜਾਂ ਕਿਸੇ ਵੀ ਸਮੇਂ ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ punjabi.program@sbs.com.au। ਇਸ ਤੋਂ ਇਲਾਵਾ ਸਾਡਾ ਸੋਸ਼ਲ ਮੀਡੀਆ, ਸਾਡਾ ਫੇਸਬੁੱਕ ਪੇਜ ਅਤੇ ਸਾਡਾ ਇੰਸਟਾਗ੍ਰਾਮ ਹੈਗਾ SBS ਪੰਜਾਬੀ, ਉੱਥੇ ਜਾ ਕੇ ਵੀ ਤੁਸੀਂ ਕਦੇ ਵੀ ਆਪਣੇ ਕਮੈਂਟ ਸਾਡੇ ਨਾਲ ਸਾਂਝੇ ਕਰ ਸਕਦੇ ਹੈਗੇ ਹੋ। ਦੋਸਤੋ, ਪ੍ਰੋਗਰਾਮ ਤੁਹਾਡਾ ਆਪਣਾ ਜੀ, ਤੁਸੀਂ ਇਸ ਨੂੰ ਨਿਖਾਰਨ ਵਾਸਤੇ ਆਪਣਾ ਯੋਗਦਾਨ ਪਾਉਣਾ, ਅਤੇ ਅਸੀਂ ਤੁਹਾਡੀ ਪਸੰਦ ਦੀਆਂ ਚੀਜ਼ਾਂ ਲੈ ਕੇ ਆਉਂਦੇ ਰਹਾਂਗੇ। ਹੁਣ ਤੁਹਾਨੂੰ ਪ੍ਰੋਗਰਾਮ ਦੇ ਨਾਲ ਹੋਰ ਜੋੜਦੇ ਹਾਂ ਜੀ, ਮੁਲਾਕਾਤਾਂ ਦੇ ਸਿਲਸਿਲੇ ਦੇ ਨਾਲ। ਮੁਲਾਕਾਤਾਂ ਦੇ ਵਿੱਚ ਇੱਕ ਅਸੀਂ ਬੜੀ ਵਧੀਆ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਪੰਜਾਬੀ ਪਾਇਨੀਅਰਸ ਦੇ ਨਾਮ ਦੇ ਨਾਲ, ਅਤੇ ਉਹਦੇ ਪਹਿਲਾਂ ਤੁਹਾਨੂੰ ਉਹਦਾ ਟ੍ਰੇਲਰ ਸੁਣਾਵਾਂਗੇ। ਅਤੇ ਇਸ ਲੜੀ ਵਾਰ ਤਹਿਤ ਅਸੀਂ ਕਈ ਮੁਲਾਕਾਤਾਂ ਤੁਹਾਡੇ ਨਾਲ ਕਰਵਾ ਚੁੱਕੇ ਹਾਂ ਉਹਨਾਂ ਬੀਬੀਆਂ ਦੇ ਨਾਲ ਜਿਨ੍ਹਾਂ ਨੇ ਕਿ ਬਹੁਤ ਸਮਾਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਆ ਕੇ ਆਪਣਾ ਜੀਵਨ ਸ਼ੁਰੂ ਕੀਤਾ ਸੀ, ਕਈ ਮੁਸ਼ਕਲਾਂ ਦੇਖੀਆਂ, ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਅੰਤ ਵਿੱਚ ਉਹ ਕਾਫੀ ਕਾਮਯਾਬ ਹੋਏ ਨੇ। ਅੱਜ ਤੁਹਾਨੂੰ ਜਿਹੜੀ ਮੁਲਾਕਾਤ ਕਰਵਾਉਣੀ ਹੈ ਉਹ ਹੈ ਗੁਰਮੀਤ ਕੌਰ ਹੋਰਾਂ ਦੇ ਨਾਲ, ਅਤੇ ਇਸ ਗੱਲਬਾਤ ਦਾ ਇਹ ਤੀਜਾ ਭਾਗ ਹੈ। ਪਹਿਲੇ ਦੋ ਭਾਗ ਤੁਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਸੁਣ ਚੁੱਕੇ ਹੈਗੇ ਹੋ। ਲੋ ਪੇਸ਼ ਕਰਦੇ ਹਾਂ ਜੀ ਤੀਜਾ ਭਾਗ, ਅਤੇ ਉਸ ਤੋਂ ਬਾਅਦ ਲਵਾਂਗੇ ਛੋਟੀ ਜਿਹੀ ਬ੍ਰੇਕ ਵੀ, ਪਹਿਲਾਂ ਟ੍ਰੇਲਰ ਫਿਰ ਗੱਲਬਾਤ।
5: ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਆਸਟ੍ਰੇਲੀਆ ਦੇ ਮੁੱਢਲੇ ਪੰਜਾਬੀਆਂ ਦੇ ਵਸੇਵੇ ਦੀਆਂ ਅਣਸੁਣੀਆਂ, ਅਣਕਹੀਆਂ ਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ। ਸਾਡੀ ਇਸ ਪੋਡਕਾਸਟ ਸੀਰੀਜ਼ ਦਾ ਨਾਮ ਹੈ ਪੰਜਾਬੀ ਪਾਇਓਨੀਅਰਸ, ਤੇ ਇਸ ਦੇ ਪਹਿਲੇ ਸੀਜ਼ਨ ਵਿੱਚ ਤੁਸੀਂ ਸੁਣੋਗੇ ਫਾਰ ਨੌਰਥ ਕੁਈਨਜ਼ਲੈਂਡ ਦੇ ਇਲਾਕੇ 'ਚ ਪੀੜ੍ਹੀ ਦਰ ਪੀੜ੍ਹੀ ਵਾਸਤੇ ਪੰਜਾਬੀ ਪਰਿਵਾਰਾਂ ਦੀਆਂ ਬਹੁਤ ਹੀ ਦਿਲਚਸਪ ਹੱਡ ਬੀਤੀਆਂ, ਪਰ ਸੁਣਾਂਗੇ ਇੱਥੇ ਵਸੀਆਂ ਉਹਨਾਂ ਔਰਤਾਂ ਦੀ ਜ਼ੁਬਾਨੀ ਜਿਨ੍ਹਾਂ ਦੇ ਸੰਘਰਸ਼ਾਂ ਦਾ ਜ਼ਿਕਰ ਤੁਸੀਂ ਸ਼ਾਇਦ ਹੀ ਕਿਤੇ ਸੁਣਿਆ ਹੋਵੇ। ਕੁਈਨਜ਼ਲੈਂਡ 'ਚ ਪੈਂਦੇ ਕੈਨਸ, ਗੋਰਡਨਵੇਲ, ਬਬਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਪੰਜਾਬੀਆਂ ਦੀ ਆਮਦ ਲੇਟ 1800s ਯਾਨੀ ਕਿ 1800 ਦੇ ਅੰਤ ਵਿੱਚ ਸ਼ੁਰੂ ਹੋ ਗਈ ਸੀ। ਉਦੋਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਨਹੀਂ ਸੀ, ਬੰਦੇ ਇਕੱਲੇ ਹੀ ਕੰਮ ਕਰਨ ਆਉਂਦੇ ਸਨ। ਅਤੇ ਫਿਰ ਜਦੋਂ 1950 ਦੇ ਗੇੜ ਦੌਰਾਨ ਵਾਈਟ ਆਸਟ੍ਰੇਲੀਆ ਪਾਲਿਸੀ ਦੇ ਨਿਯਮਾਂ 'ਚ ਰਾਹਤ ਆਈ ਤਾਂ ਪਰਿਵਾਰਾਂ ਨੂੰ ਇੱਥੇ ਲਿਆਉਣ ਦੀ ਇਜਾਜ਼ਤ ਮਿਲੀ, ਤਾਂ ਫਿਰ ਜਾ ਕੇ ਇਹਨਾਂ ਪੰਜਾਬੀ ਔਰਤਾਂ ਲਈ ਵੀ ਆਸਟ੍ਰੇਲੀਆ ਦੀ ਰਾਹਦਾਰੀ ਖੁੱਲ੍ਹੀ। ਇਹਨਾਂ ਇੰਟਰਵਿਊਜ਼ ਰਾਹੀਂ ਮੇਰੀ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਨੇ ਕੈਨਸ, ਗੋਰਡਨਵੇਲ, ਬਬਿੰਡਾ ਦੇ ਇਲਾਕਿਆਂ 'ਚ ਵਸਦੀਆਂ ਬਹੁਤ ਸਾਰੀਆਂ ਪੰਜਾਬੀ ਮੂਲ ਦੀਆਂ ਔਰਤਾਂ ਦੀਆਂ ਦਿਲ ਨੂੰ ਛੂਹਣ ਵਾਲੀਆਂ ਆਪ ਬੀਤੀਆਂ ਦੇ ਨਾਲ ਨਾਲ ਆਸਟ੍ਰੇਲੀਆ 'ਚ ਪੰਜਾਬੀਆਂ ਦੀ ਮਾਈਗ੍ਰੇਸ਼ਨ ਦੇ ਦੌਰ ਦੀ ਸ਼ੁਰੂਆਤ ਦੇ ਕਈ ਪਹਿਲੂਆਂ 'ਤੇ ਚਾਨਣਾ ਪਾਇਆ।

0: ਹੈ। ਆਓ ਸੁਣਦੇ ਹਾਂ SBS ਪੰਜਾਬੀ ਦੀ ਇਹ ਪੋਡਕਾਸਟ ਸੀਰੀਜ਼ ਪੰਜਾਬੀ ਪਾਇਨੀਅਰਸ, ਆਸਟ੍ਰੇਲੀਆ ਦਾ ਮੁੱਢਲਾ ਪੰਜਾਬੀ ਪ੍ਰਵਾਸ।
1: ਯੂ ਵਿਦ SBS ਰੇਡੀਓ।
2: ਲਿਬਾਸ ਤੁਹਾਡਾ, ਕੱਪੜੇ ਇਹੀ ਆਪਣੇ ਪੰਜਾਬੀ?
3: ਹਾਂਜੀ, ਪੰਜਾਬੀ ਜਦੋਂ ਜਾਣਾ ਪੰਜਾਬੀ ਆ, ਜਿੱਦਾਂ ਹੁਣ ਘਰੇ ਆਪਣਾ ਉੱਦਾਂ ਪਾ ਦੇਣੀ ਆ ਪੈਂਟ ਟੋਪ, ਤੇ ਉੱਦਾਂ ਮੇਰਾ ਸੂਟ ਪੰਜਾਬੀ ਸੂਟ ਰੱਖਿਆ
2: ਬਾ ਜਿੱਥੇ ਵੀ।
3: ਹਾਂਜੀ ਹਾਂਜੀ, ਬੇਟੀ ਆ, ਬੇਟੀ ਵੀ ਗੁਰਦੁਆਰਾ ਸਾਹਿਬ ਜਾਣਾ ਪੰਜਾਬੀ ਸੂਟ।
2: ਤੇ ਕਦੀ ਤੁਹਾਨੂੰ ਇੰਝ ਮਹਿਸੂਸ ਹੋਇਆ ਕਿ ਤੁਸੀਂ ਬੜੇ ਵੱਖਰੇ ਲੱਗਦੇ ਹੋ ਆਮ ਲੋਕਾਂ
3: ਤੋਂ? ਨਾ ਨਾ, ਇੱਦਾਂ ਨਹੀਂ ਹੈਗਾ।
2: ਤੇ ਤੁਹਾਨੂੰ ਇੱਥੇ ਲੋਕਾਂ ਨੇ ਵੀ ਜਿਸ ਤਰ੍ਹਾਂ ਕੋਈ ਗਲਵੱਖੜੀ ਪਾ ਕੇ ਰੱਖੀ, ਜਾਂ ਕਦੀ ਕਿਸੇ ਨੇ ਸਵਾਲ ਵੀ ਪੁੱਛਿਆ ਕਿ ਤੁਸੀਂ ਇੱਥੇ ਦੇ ਤੌਰ ਤਰੀਕੇ ਕਿਉਂ ਨਹੀਂ ਅਪਣਾ ਰਹੇ?
3: ਨਾ ਨਾ, ਇੱਦਾਂ ਨਹੀਂ ਹੈਗਾ। ਇੱਦਾਂ ਉਹ ਸਮਝਿਆ, ਜਿੱਦਾਂ ਹੁਣ ਜਿਹੜੀ ਫਰੈਂਡ ਸਨ ਗੋਰੀਆਂ ਹੈਗੀਆਂ, ਉਹ ਸਗੋਂ ਪੰਜਾਬੀ ਸੂਟ ਲਾਏ ਕਰਦੀਆਂ, ਜਦੋਂ ਇੰਡੀਆ ਜਾਈਦਾ ਫਿਰ ਮੰਗਵਾਉਂਦੀਆਂ। ਹਾਂਜੀ,
2: ਤੁਸੀਂ ਲੈ ਕੇ ਆਉਂਦੇ ਹੋ?
3: ਹਾਂਜੀ, ਲਿਆ ਕੇ ਗਿਫਟ ਲਿਆ ਕੇ ਦੇਈਦਾ ਫਿਰ ਉਹਨਾਂ।
2: ਅਰੇ ਵਾਹ। ਤੇ ਬੱਚਿਆਂ ਨੂੰ ਆਪਣਾ ਸੱਭਿਆਚਾਰ, ਆਪਣੇ ਧਰਮ ਦੇ ਬਾਰੇ ਜਾਣੂ ਕਰਾਉਣਾ, ਉਹ ਕਿੰਨਾ ਕੁ ਸੌਖਾ ਜਾਂ ਔਖਾ ਸੀ?
3: ਅਤੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲਿਜਾਣਾ ਪੈਂਦਾ, ਅਤੇ ਬੱਚਿਆਂ ਨੂੰ ਆਪਦੀ ਸਿੱਖੀ ਬਾਰੇ, ਦਸਾਂ ਗੁਰੂਆਂ ਬਾਰੇ, ਪੰਜਾਬੀ ਬਾਰੇ ਦੱਸਣਾ ਪੈਂਦਾ ਜੀ। ਜਦ ਕਿ ਮੈਂ ਇੰਡੀਆ ਤੋਂ ਪਹਿਲਾਂ 84 ਦੇ ਵਿੱਚ ਆਈ, ਜਦੋਂ ਮੈਂ ਮਿਲੇ ਮਿਲੇ ਆਈ ਤਾਂ ਭੈਣ ਜੀ ਦੇ ਵੱਡਿਆਂ ਦੇ ਬੱਚੇ ਸੀ, ਉਹਨਾਂ ਨੂੰ ਨਾ ਹਾਂ ਨਾ ਹਾਂਜੀ ਨਾ ਤੁਸੀਂ ਕਾਸੇ ਤਾਂ ਨਹੀਂ ਸੀ ਪਤਾ। ਜਦੋਂ ਪਹਿਲੇ ਦੋ ਕੁ ਦਿਨ ਮੈਂ ਵਿੱਚ ਰਹੀ, ਦੇਖਿਆ, ਮੈਂ ਕਿਹਾ ਬੱਚਿਆਂ ਨੂੰ ਪੰਜਾਬੀ ਬਿਲਕੁਲ ਨਹੀਂ ਆਉਂਦੀ ਹੈਗੀ, ਬਾਹਰ ਆ ਕੇ ਵੀ ਕੀ ਕਰਨਾ ਜੇ ਬੱਚਿਆਂ ਨੂੰ ਨਾ ਕੁਛ ਆਇਆ। ਫਿਰ ਮੈਂ ਦਿਮਾਗ 'ਚ ਇਹ ਸੋਚਿਆ, ਮੈਂ ਕਿਹਾ ਜੇ ਇੱਥੇ ਮੈਂ ਆਪ ਰਹਿਣਾ ਤਾਂ ਮੈਂ ਆਪਦੇ ਬੱਚਿਆਂ ਨੂੰ ਇੱਦਾਂ ਦੇ ਨਹੀਂ, ਇੱਥੋਂ ਦੇ ਹਿਸਾਬ ਨਾਲ ਬੱਚੇ ਚੁਸਤਾ, ਮੈਂ ਇਹ ਨਹੀਂ ਕਹਿੰਦੀ ਕਮਲੇ ਆ, ਪਰ ਇੰਡੀਆ ਦੇ ਹਿਸਾਬ ਨਾਲ ਆਪਾਂ ਉਹ ਬੱਚਿਆਂ ਨੂੰ ਕਹਿੰਦੇ ਕਮਲੇ ਆ, ਮੈਂ ਬੱਚੇ ਇੱਦਾਂ ਦੇ ਨਹੀਂ ਹੋਣ ਦੇਣੇ। ਹਾਂਜੀ ਤੁਸੀਂ ਚਾਚਾ ਚਾਚੀ ਤਾਇਆ ਤਾਈ ਦਾ ਬੱਚਿਆਂ ਨੂੰ ਪਤਾ ਚਾਹੀਦਾ, ਇਹਨਾਂ ਨੂੰ ਕੁਛ ਹੁੰਦਾ ਕੁਛ ਵੀ ਨਹੀਂ ਪਤਾ। ਫਿਰ ਜਦੋਂ ਬੱਚੇ ਮੇਰੇ ਹੋਏ, ਉਹਨਾਂ ਨੂੰ ਹਾਂਜੀ ਤੁਸੀਂ ਦਸਾਂ ਗੁਰੂਆਂ ਦੇ ਨਾਂ ਪੰਜਾਬੀ ਪੜ੍ਹਨਾ, ਅਤੇ ਉਹ ਫਿਰ ਦੱਸਿਆ, ਫਿਰ ਉਹਨਾਂ ਦੀ ਰਿਸੇ, ਫਿਰ ਉਹ ਬੱਚੇ ਵੀ ਲੱਗੇ ਨਾਲ,
2: ਤੁਸੀਂ ਸਿਖਾਉਂਦੇ ਸੀ ਤੇ ਸਾਰੇ ਹੀ ਸਿੱਖਦੇ?
3: ਹਾਂਜੀ, ਜਦੋਂ ਫਿਰ ਆਪਦੇ ਬੱਚੇ ਮੇਰੇ ਬੱਚਿਆਂ ਨੇ ਬੋਲਣਾ, ਫਿਰ ਉਹ ਦੂਜੇ ਵੀ ਚਾਹੁੰਦੇ ਆ ਕਿ ਹਾਂ ਸਾਡੇ ਬੱਚੇ ਤਾਂ ਇਹ ਬੋਲਦੇ ਨਹੀਂ ਹੈਗੇ। ਅਤੇ ਇੱਦਾਂ ਕਰਕੇ ਹੁਣ ਮੇਰੇ ਦੋਨੋਂ ਬੱਚੇ ਪੰਜਾਬੀ ਪੜ੍ਹ ਵੀ ਲੈਂਦੇ ਆ, ਲਿਖ ਵੀ ਲੈਂਦੇ ਆ, ਸਕੂਲ ਦਿਨੇ ਪੈਕਿੰਗ ਬਣਾਉਣਾ ਕਹਿੰਦੇ ਕੰਮ ਕਰਨਾ, ਰਾਤ ਨੂੰ ਸ਼ਾਮ ਨੂੰ 7 ਵਜੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਕਲਾਸ ਲਵਾਉਣ ਵਾਸਤੇ ਲੈ ਕੇ ਜਾਣਾ।
2: ਅੱਛਾ,
3: ਹਾਂਜੀ,
2: ਪੰਜਾਬੀ ਦੀ ਸਿਖਲਾਈ?
3: ਪੰਜਾਬੀ ਦੀ, ਹਾਂਜੀ।
2: ਅਰੇ ਵਾਹ, ਅਰੇ ਵਾਹ। ਅਤੇ ਬੱਚਿਆਂ ਨੇ ਕਦੀ ਮਹਿਸੂਸ ਹੋਇਆ ਕਿ ਸਕੂਲ 'ਚ ਜਾਂਦੇ ਜਾਂ ਅੱਗੇ ਪਿੱਛੇ ਵਿਚਰਦੇ, ਕਦੀ ਉਹਨਾਂ ਨੂੰ ਉਹਨਾਂ ਨਾਲ ਕੋਈ ਵਿਤਕਰਾ ਹੋਇਆ ਹੋਵੇ, ਜਾਂ ਕਦੀ ਨਸਲੀ ਗੱਲ ਕਿਸੇ ਨੇ ਕਹੀ ਹੋਵੇ?
3: ਨਾ ਨਾ, ਉਹ ਬੱਚਿਆਂ ਦਾ ਨਹੀਂ ਹੋਇਆ। ਜਦੋਂ ਜਿੰਨੇ ਕੁ ਹੈ ਕਿ ਸੀ ਬੱਚੇ, ਜਿਹੜੀ ਪੁਰਾਣੀਆਂ ਫੈਮਿਲੀਆਂ ਸੀ ਉਹਨਾਂ ਨੂੰ, ਜਿਹੜੇ ਆਪਣੇ ਇਟਾਲੀਅਨ ਸੀ ਆਸਟ੍ਰੇਲੀਅਨ ਸੀ, ਉਹ ਲਾਈਕ ਬਹੁਤ ਕਰਦੇ ਸੀ। ਹੁਣ ਜ਼ਰੂਰ ਫਰਕ ਪਿਆ, ਹੁਣ ਥੋੜ੍ਹੀ ਹੇਟ ਕਰਦੇ ਆ।
2: ਅੱਛਾ,
3: ਜਿਹੜੇ ਨਵੀਆਂ ਫੈਮਿਲੀਆਂ ਸਭ ਲਾਈਆਂ ਨਾ, ਕਈਆਂ ਨੇ ਖਰਾਬੀ ਕੀਤੀ ਆ ਕਿ ਜਾਂ ਹੁਣ ਆਪਣੇ ਜਿਹੜੇ ਨਵੇਂ ਆਏ ਸੀ ਉਹਨਾਂ ਨੇ ਖੜ੍ਹੇ ਦੇਖੀ ਜਾਣਾ, ਕੋਈ ਗੋਰੀ ਨੰਗੀ ਉਹਨੂੰ ਦੇਖੀ ਜਾਣਾ, ਉਬਲੇ ਇੱਥੋਂ ਤੁਹਾਨੂੰ ਪਤਾ ਲਾਇਕ ਨਹੀਂ ਕਰਦੇ ਹੈਗੇ, ਜੋ ਮਰਜ਼ੀ ਹੋ ਜਾਏ ਆਪਾਂ ਆਪਦੇ ਕੰਮ ਤੁਰੇ ਜਾਈਦਾ ਵਾ। ਉੱਦਾਂ ਕਰਕੇ ਇਹ 'ਚ ਫਿਰ ਇਹ ਆਪਸ ਵਿੱਚ ਹੀ ਕਈਆਂ ਦੀ ਲੜਾਈ ਹੋਈ ਇੱਥੇ ਗੋਰਿਆਂ ਦੀ, ਅਤੇ ਉਹ ਉਹਨਾਂ ਨੇ ਵੇਖਿਆ ਕਹਿੰਦੇ ਇੰਡੀਅਨ ਇੱਦਾਂ ਗਾਲਾਂ ਕੱਢਦੇ, ਇੰਡੀਅਨ ਚੰਗੇ ਨਹੀਂ ਹੈਗੇ। ਉਹ ਫਿਰ ਆਪਣਾ ਫੈਮਿਲੀ ਮੰਗਵਾਈਆਂ, ਫੈਮਿਲੀ ਫਰੈਂਡ ਹੀ ਆ, ਅਤੇ ਉਹ ਡੈਡੀ ਦੇ ਤੋਂ ਉਹਨਾਂ ਦੇ ਵੀ ਫਰੈਂਡ ਸੀ, ਉਹ ਗਾਂਹ ਆਪਣੇ ਵੀ ਉੱਦਾਂ ਹੀ ਤੁਰੀ ਆਉਂਦੇ, ਕੋਈ ਵੀ ਦੰਡ ਸੌਦ ਕਰਦੇ ਆ, ਵਿਆਹ ਸ਼ਾਦੀ ਕਰਦੇ, ਉਹ ਆਪਣੇ ਆਉਂਦੇ ਆ, ਇਟਾਲੀਅਨ ਫੈਮਿਲੀ ਆ। ਉਹ ਕਹਿੰਦੇ ਨਹੀਂ, ਤੁਸੀਂ ਸਾਰੇ ਇੰਡੀਅਨ ਨੂੰ ਇੱਕ ਨਹੀਂ ਕਰ ਸਕਦੇ, ਪੰਜੇ ਉਂਗਲਾਂ ਬਰਾਬਰ ਨਹੀਂ, ਤੁਸੀਂ ਨਵਿਆਂ ਦੀ ਤੁਲਨਾ ਪੁਰਾਣਿਆਂ ਨਾਲ ਨਾ ਕਰੋ, ਪੁਰਾਣੇ ਨੂੰ ਵੱਖਰੇ ਰਹਿਣ ਦਿਓ, ਨਵਿਆਂ ਨੂੰ ਤੁਸੀਂ ਜੋ ਮਰਜ਼ੀ ਕਹੋ, ਪੁਰਾਣਿਆਂ ਨੂੰ ਨਹੀਂ ਤੁਸੀਂ ਬੋਲ ਸਕਦੇ। ਉਹ ਫਿਰ ਆਪਣੇ ਘਰ ਆ ਕੇ ਦੱਸ ਕੇ ਗਏ।
2: ਅੱਛਾ,
3: ਅਤੇ ਹੁਣ ਉਸ ਤੋਂ ਬਾਅਦ ਬਹੁਤ ਫਰਕ ਪਿਆ।
2: ਅੱਛਾ,
3: ਹਾਂਜੀ, ਹੁਣ ਆਪਣੇ ਜਿਹੜੇ ਨਵੇਂ ਜਾਂਦੇ ਆ, ਨਵੇਂ ਗੋਰਿਆਂ ਦੇ ਜਾਣ ਕੰਮ ਪੁੱਛਣ ਦੇ ਝੱਟੇ ਜਵਾਬ ਦੇ ਦਿੰਦੇ ਆ, ਪੁਰਾਣੀ ਫੈਮਿਲੀ ਦੇ ਕਿਸੇ ਦਾ ਨਾਂ ਲੈ ਦਿੰਦੇ, ਅਗਲੇ ਕਹਿੰਦੇ ਲੱਗ ਜਾ ਜਾ। ਹਾਂਜੀ,
2: ਅਰੇ ਵਾਹ। ਅਤੇ ਤੁਹਾਨੂੰ ਆਸਟ੍ਰੇਲੀਆ ਵਿੱਚ, ਜਾਂ ਇੱਥੇ ਖਾਸ ਕਰ ਫਾਰ ਨੌਰਥ ਕੁਈਨਜ਼ਲੈਂਡ, ਤੁਸੀਂ ਬਿਲਕੁਲ ਦੂਰ ਦਰਾਡ ਦੇ ਇਲਾਕੇ 'ਚ ਵਸੇ ਹੋ, ਇਹਨੂੰ ਆਪਣਾ ਘਰ ਮੰਨਣ ਵਿੱਚ ਕਿੰਨਾ ਸਮਾਂ ਲੱਗਿਆ?
3: ਪਹਿਲਾਂ ਥੋੜ੍ਹਾ ਚਿਰ ਤਾਂ ਮੈਂ ਸੋਚਦੀ ਸੀ ਕਿ ਨਹੀਂ, ਫਿਰ ਪਰ ਛੇਤੀ ਮਨ ਨੂੰ ਸਮਝਾ ਹੀ ਲਿਆ ਕਿ ਨਹੀਂ, ਜਦੋਂ ਰਹਿਣਾ ਇੱਥੇ ਆ, ਬੱਚੇ ਹੋ ਗਏ, ਬੱਚਿਆਂ ਨੂੰ ਇੱਥੋਂ ਦਾ ਦੱਸਣਾ, ਜੇ ਮੈਂ ਆਪ ਹੀ ਡੋਲੀ ਗਈ ਤਾਂ ਬੱਚਿਆਂ ਨੂੰ ਮੈਂ ਕੀ ਸਮਝਾ ਸਕਦੀ ਹਾਂ। ਪਰ ਮੈਂ ਅਨੁਸਾਰ ਥੋੜ੍ਹੇ ਜਦੋਂ ਬੱਚੇ ਹੋ ਗਏ, ਆਪਣਾ ਆਪ ਵਿੱਚ ਸਮਝ ਲਿਆ ਕਿ ਮੇਰਾ ਆਪਦਾ ਹੀ ਆ, ਉਨਾ ਪਿਆਰੀ ਪੈ ਗਿਆ ਜਿੱਦਾਂ ਇੰਡੀਆ ਦਾ, ਪਰ ਜ਼ਰੂਰ ਮਿਸ ਜ਼ਰੂਰ ਕਰਦੀ ਸੀ। ਫਿਰ 2003 ਦੇ ਵਿੱਚ ਮੰਮੀ ਸੱਦ ਲਏ ਇੱਥੇ, ਮੰਮੀ ਪੱਕੇ ਹੋ ਗਏ, ਮੰਮੀ ਹੁਣ ਮੇਰੇ ਕੋਲ ਹੀ ਆਈ।
2: ਅੱਛਾ,
3: ਹਾਂਜੀ,
2: ਚਲੋ ਤੁਹਾਡੇ ਪਰਿਵਾਰ ਵਿੱਚੋਂ ਵੀ ਫਿਰ ਇੱਧਰ ਆ ਗਏ।
3: ਤੇ ਵੱਡੇ ਭੈਣ ਜੀ ਉਹ ਇੰਗਲੈਂਡ ਦੇ ਵਿੱਚ ਆ, ਛੋਟਾ ਬ੍ਰਦਰ 13-14 ਸਾਲ ਮੇਰੇ ਤੋਂ ਛੋਟਾ ਹੀ, ਉਹ ਅਮਰੀਕਾ ਦੇ ਵਿੱਚ ਆ, ਭਰਜਾਈ ਮੇਰੇ ਡਾਕਟਰ ਨੇ।
2: ਠੀਕ ਹੈ, ਠੀਕ ਹੈ।
3: ਹਾਂਜੀ, ਇੰਡੀਆ ਦਾ ਹੁਣ ਨਾ ਕੋਈ ਸਹੁਰੇ ਪਰਿਵਾਰ 'ਚੋਂ, ਕੋਈ ਉੱਥੇ ਨਾ ਪੇਕੇ ਪਰਿਵਾਰ 'ਚੋਂ ਆ,
2: ਕੋਈ ਤਿਲਕ ਨਹੀਂ ਰਿਹਾ ਇੰਡੀਆ ਨਾਲ,
3: ਹੈ ਨਹੀਂ ਇੰਡੀਆ ਨਾਲ। ਜਦੋਂ ਹੁਣ ਜਾਈਦਾ ਭੈਣ ਦੇ ਸਹੁਰੇ ਜ਼ਰੂਰ ਆ, ਉਹ ਫਿਰ ਭੈਣ ਅਤੇ ਭਰਾ ਨੇ ਕਿਹਾ ਹੋਇਆ, ਅਗਰ ਭੈਣੇ ਜਦੋਂ ਤੇਰਾ ਜੀ ਕਰਦਾ ਸਾਨੂੰ ਦੱਸਦੇ, ਅਸੀਂ ਤੇਰੇ ਨਾਲ ਚੱਲਾਂਗੇ।
2: ਮਤਲਬ ਉਹ ਤੰਗ ਨਹੀਂ ਰਹੀ ਤੁਹਾਡੇ?
3: ਹਾਂਜੀ, 2016 'ਚ ਗਏ ਸੀ ਬੇਟੀ ਦਾ ਵਿਆਹ ਕਰਨ ਵਾਸਤੇ, ਅਤੇ ਬੇਟਾ ਤਾਂ ਇੱਥੇ

0: ਸੀ ਵੈਸੇ ਆਰਮੀ 'ਚ ਆ ਸਨ ਇਨ ਲਾਅ, ਅਤੇ ਫਿਰ ਉਹਦੇ ਮੰਮੀ ਡੈਡੀ ਇੰਡੀਆ ਸੀ, ਉਹ ਫਿਰ ਚਾਹੁੰਦੇ ਸੀ ਕਿ ਭੈਣ ਜੀ ਜੇ ਤੁਸੀਂ ਆਵੋ ਤਾਂ ਵਿਆਹ ਇੱਥੇ ਕਰੋ, ਅਸੀਂ ਸਾਰੇ ਦੇਖ ਸਕਦੇ। ਅਸੀਂ ਕਹਿੰਦੇ ਸ਼ੋਪਿੰਗ ਕਰਨ ਤਾਂ ਅਸੀਂ ਇੰਡੀਆ ਆਉਣਾ ਵਾ, ਸਾਨੂੰ ਕੋਈ ਫਰਕ ਨਹੀਂ ਹੈਗਾ, ਅਸੀਂ ਇੰਡੀਆ ਵਿਆਹ ਕਰ ਦਿੰਦੇ, ਅਸੀਂ ਆਪ ਚਾਹੁੰਦੇ ਹਾਂ। ਜਦੋਂ 3 ਮਹੀਨੇ ਲਾ ਕੇ ਅਸੀਂ 2016 'ਚ।
1: ਅੱਛਾ, ਅਤੇ ਵਿਆਹ ਇੰਡੀਆ 'ਚ ਹੀ ਕਰਾਇਆ ਭਾਵੇਂ ਮੁੰਡਾ ਇੱਥੇ ਹੀ ਸੀ?
0: ਹਾਂਜੀ, ਵਿਆਹ ਉਹ ਤਾਂ ਫਿਰ ਮੰਮੀ ਡੈਡੀ ਇੰਡੀਆ ਸੀ।
1: ਠੀਕ ਹੈ।
0: ਹਾਂਜੀ, ਆਪਣੇ ਅੰਬਰਸਰ ਏਰੀਏ ਦੇ ਤਰਨ ਤਾਰਨ ਦੇ, ਦਾਦੂ ਜੋਤ ਉਹਨਾਂ ਦੇ ਪਿੰਡ ਦਾ ਨਾਮ। ਹਾਂਜੀ, ਬੇਟਾ ਇਹਦਾ ਹੁਣ ਕਰਨਾ ਵਾ ਬੇਟਾ, ਉਹ ਕਹਿੰਦਾ ਇੰਡੀਆ ਤੋਂ ਨਹੀਂ ਲਿਆਉਣੀ, ਕੁੜੀ ਇੱਥੇ ਹੋਵੇ। ਹਾਂਜੀ,
1: ਅਤੇ ਉਹ ਬਦਲਾਅ ਹੁਣ ਤੁਸੀਂ ਵੇਖ ਰਹੇ ਹੋ, ਕਿਉਂਕਿ ਜਦ ਤੁਹਾਡਾ ਟਾਈਮ ਸੀ ਉਸ ਵੇਲੇ ਸਾਰੇ ਇੰਡੀਆ ਜਾ ਕੇ ਵਿਆਹ ਕਰਾਉਂਦੇ ਸੀ।
0: ਹਾਂਜੀ, ਹੁਣ ਨਹੀਂ, ਹੁਣ ਚਾਹੁੰਦੇ ਆ ਉਹ ਇੱਥੇ ਹੋਵੇ।
1: ਅਤੇ ਤੁਹਾਡੇ ਵਾਸਤੇ ਉਹ ਮੰਨਣਾ ਕੋਈ ਔਖਿਆਈ ਲੱਗਦੀ ਹੈ ਤੁਹਾਨੂੰ?
0: ਹਾਂ, ਔਖਿਆਈ ਲੱਗਦੀ ਹੈ। ਹੁਣ ਜਿੱਦਾਂ ਪਹਿਲੀਆਂ ਫੈਮਿਲੀਆਂ ਸੀ, ਅਸੀਂ ਲੋਕਲ ਸੀ, ਅਸੀਂ ਇਸ 'ਤੇ ਰਹੇ ਹਾਂ ਭੈਣ ਭਰਾਵਾਂ ਵਾਂਗੂ। ਅਗਲੇ ਕਹਿੰਦੇ ਸਾਡੀ ਧੀ ਸਾਡਾ ਪੁੱਤ ਆ, ਸਾਨੂੰ ਇਹ ਮੁਸ਼ਕਲ ਆਉਂਦੀ ਆ। ਹੁਣ ਕੁੜੀ ਆ, ਉਹ ਬੇਟਾ ਕਹਿੰਦਾ ਮੰਮੀ ਤੂੰ ਕੁੜੀ ਲੱਭ ਲਾ, ਮੈਂ ਵਿਆਹ ਕਰਾਉਣ ਨੂੰ ਤਿਆਰ ਹਾਂ। ਹੁਣ ਕੁੜੀ ਸਾਨੂੰ ਇੱਥੇ ਮਿਲਦੀ ਨਹੀਂ ਹੈਗੀ, ਕੋਈ ਸਿਟੀ ਵਾਲੀ ਬੰਦੀਆਂ ਕਈ ਵਾਰੀ ਕੰਟਰੀ ਸਾਈਡ ਆਉਣਾ ਨਹੀਂ ਮੰਗਦੀਆਂ। ਪੁਲਿਸ 'ਚ ਆਈ ਬੇਟਾ, ਪੁਲਿਸ ਅਫਸਰ ਆ।
1: ਹਾਂਜੀ ਹਾਂਜੀ,
0: 3 ਸਟਾਰ ਲੱਗੇ ਹੋਏ ਮੋਢੇ ਤੇ।
1: ਵਾਹ ਜੀ, ਮੁਬਾਰਕਾਂ ਮੁਬਾਰਕਾਂ।
0: ਧੰਨਵਾਦ ਬਹੁਤ ਭਾਈ।
1: ਗੁਰਮੀ ਜੀ, ਆਪਣੀ ਮਦਰ ਬਾਰੇ ਦੱਸੋ, ਉਹ ਬੜੀ ਮਤਲਬ ਲੇਟ ਉਮਰ 'ਚ ਇੱਥੇ ਆਏ ਨੇ ਆਸਟ੍ਰੇਲੀਆ।
0: ਜੀ, ਪਹਿਲਾਂ ਤਾਂ ਉਹਨਾਂ ਨੇ ਮਾਤਾ ਬੋਲੇ, ਮੇਰੇ ਡੈਡੀ ਆਪਣੇ ਡੈਡੀ ਦੀ ਡੈਥ ਹੋ ਗਈ ਸੀ, ਬਾਕੀ ਸਾਰਾ ਪਰਿਵਾਰ ਸਾਡਾ ਚਲੇ ਗਿਆ ਸੀ ਅਮੈਰੀਕਾ 'ਚ। ਮੇਰਾ ਕਜ਼ਨ ਆ ਬ੍ਰਦਰ ਅਤੇ ਉਹਨਾਂ ਦੀ ਵਾਈਫ ਉੱਥੇ ਸੀ, ਉਹਨਾਂ ਦੀ ਵੀ ਫਾਈਲ ਲਾਈ ਹੋਈ ਸੀ। ਪਹਿਲਾਂ ਉਹਨਾਂ ਨੂੰ ਚਾਹ ਸੀ ਗੁਰਮੀਤ ਮੈਂ ਆਉਣਾ ਆਉਣਾ, ਫਿਰ ਆ ਕੇ ਉਹਨਾਂ ਨੇ ਕਹਿਣਾ ਗੁਰਮੀਤ, ਮੈਨੂੰ ਤਾਂ ਨਹੀਂ ਸੀ ਕਹਿੰਦੇ ਹੁੰਦੇ, ਉਹਨਾਂ ਨੇ ਕਹਿਣਾ ਗੁਰਮੀਤ ਕਹੂਗੀ ਬੀਬੀ ਮੈਂ ਵੀ ਇੱਥੇ ਰਹੀ ਹਾਂ, ਤੁਸੀਂ ਇੱਦਾਂ ਕਰੀ ਜਾਂਦੇ ਹੋ। ਜਿੱਦਾਂ ਕਿਸੇ ਨੇ ਆਉਣਾ ਕਹਿਣਾ ਮੈਂ ਇੰਡੀਆ ਜਾਣਾ ਮੰਗਦੀ ਹਾਂ, ਮੇਰਾ ਜੀ ਨਹੀਂ ਲੱਗਦਾ। ਫਿਰ ਉਹਨਾਂ ਨੂੰ ਫਿਰ ਇੰਡੀਆ ਗੇੜਾ ਕਢਾ ਲਿਆਉਂਦੇ ਅਸੀਂ ਦੋ, ਇੰਗਲੈਂਡ ਗੇੜਾ ਕਢਾ ਤਾ। ਭਰਾ ਨੂੰ ਹੋ ਗਏ ਸੀ 14-15 ਸਾਲ ਮਿਲੇ ਨੂੰ, ਭਰਾ ਕੱਚਾ ਸੀ, ਭਰਾ ਨਹੀਂ ਸੀ ਸਕਦਾ। ਮੰਮੀ ਨੂੰ ਇੰਡੀਆ ਤੋਂ ਵੀਜ਼ਾ ਨਹੀਂ ਸੀ ਲੱਗਿਆ ਅਮੈਰੀਕਾ ਦਾ, ਦੋਨੋਂ ਵਾਰੀ ਉਹਨਾਂ ਨੇ ਜਵਾਬ ਦੇਤਾ, ਸਟੈਂਪ ਲਾ ਤੀ। ਫਿਰ ਉਹਨਾਂ ਦਾ ਇੱਥੇ ਸੱਦਿਆ, ਇੱਥੋਂ ਫਿਰ ਅਪਲਾਈ ਕੀਤਾ ਜਦੋਂ ਇਹਨਾਂ ਦੇ PR ਦਾ ਹੋ ਗਿਆ ਸੀਗਾ। ਚਲੋ ਇੱਥੋਂ 14 ਸਾਲ ਹੋ ਗਏ, ਮਾਂ ਨੂੰ ਹੁੰਦਾ ਪੁੱਤ ਦਾ ਮਸਾਂ ਮਸਾਂ ਦੇਖਿਆ, ਚਲੋ ਇੱਥੋਂ ਵੀਜ਼ਾ ਲਵਾ ਦਿੰਦੇ ਹਾਂ। ਸਿਡਨੀ ਗਏ, ਸਿਡਨੀ ਵਾਲੇ ਮੂਹਰੇ ਹੈਗਾ ਸੀ ਗੋਰੀ, ਕਹਿੰਦੀ ਨਾ ਉਹਨੇ ਪੇਅਰ ਸਟੈਂਪ ਹੋਰ ਲਾ ਤੀ। ਫਿਰ ਇਹ ਮਾਤਾ ਬਲ ਨਾ ਜਦੋਂ ਇਹਨਾਂ ਦੇ ਅਪਲਾਈ ਕੀਤਾ ਸੀ ਅਜੇ ਵੀਜ਼ਾ ਆਉਣਾ ਸੀ, ਫਿਰ ਉਹਨੂੰ ਕਿਹਾ ਕਿ ਮਾਤਾ ਬਲ ਨਾ ਸਿਟੀਜ਼ਨ ਹੋਣਾ ਸੀ, ਵੀਜ਼ਾ ਸਾਰਾ ਕੁਛ ਹੋ ਗਿਆ ਸੀ, PR ਹੋ ਗਿਆ ਸੀ। ਕਹਿੰਦੇ ਨਹੀਂ, ਇਹਨੇ ਕਹਿੰਦੇ ਜਦੋਂ ਇੱਥੋਂ ਨਹੀਂ ਮੁੜਕੇ ਗਈ ਉੱਥੋਂ ਅਮੈਰੀਕਾ ਤੋਂ ਨਹੀਂ ਮੁੜਕੇ ਆਉਣਾ। ਅਤੇ ਸਾਡੇ ਫੈਮਿਲੀ ਫਰੈਂਡ ਸੀ, ਮੇਰਾ ਬੇਟਾ ਸਾਡਾ ਲੱਗਦਾ ਵਾ ਅਮਰੀਕ, ਕਹਿੰਦਾ ਤੁਸੀਂ ਹੁਣ ਤਾਂ ਰੋਕਦੇ ਹੋ, ਜਦੋਂ ਇਹ ਸਿਟੀਜ਼ਨ ਹੋ ਕੇ ਕਿੱਦਾਂ ਰੋਕੋਗੇ? ਉਹ ਕਹਿੰਦੇ ਮਾਤਾ ਬਲ ਅਸੀਂ ਨਹੀਂ, ਸਾਡਾ ਤਾਂ ਹੁਣ ਵੀ ਨਾ ਉਹੀ ਆ, ਚਲੇ ਗਏ। ਦੂਜੀ ਵਾਰੀ ਫਿਰ 6 ਮਹੀਨਿਆਂ ਬਾਅਦੋਂ ਬੀਬੀ ਨੂੰ ਹੁੰਦਾ ਸੀ, ਮੈਂ ਆਪਦੇ ਪੁੱਤ ਨੂੰ ਮਿਲਣਾ, ਮੈਨੂੰ ਫਿਰ ਦੇਖ ਨਹੀਂ ਸੀ ਹੁੰਦੇ ਹੁੰਦੇ। ਫਿਰ ਗਏ ਤਾਂ ਫਿਰ ਉਹ ਲੇਡੀਜ਼ ਉਹੀ ਫਿਰ ਮੂਹਰੇ ਆ ਗਈ, ਉਹ ਕਹਿੰਦੀ ਤੁਸੀਂ 6 ਮਹੀਨੇ ਜੋ ਮੈਂ ਕਿਹਾ ਸੀ ਅੱਜ ਵੀ ਮੇਰੇ ਉਹੀ ਆ, ਨਾ ਹੀ ਆ, ਇਹ ਤੁਹਾਨੂੰ ਇੱਕ ਔਫਰ ਕਰ ਦਿੰਦੀ ਆ ਕਿ ਮਾਤਾ ਪਿਤਾ ਕਹਿ ਦਿੰਦੇ ਜੇ ਤੁਸੀਂ ਹੋਰ ਨੂੰ ਮਿਲਣਾ ਵਾ। ਅਤੇ ਅਸੀਂ ਕਿਹਾ ਸੀ ਹੋਰ ਨੂੰ ਮਿਲਣਾ, ਮਿਲਾ ਦੇ। ਫਿਰ ਬੇਚਾਰੀ ਲੇਡੀ ਸੀ, ਬਲੈਕ ਲੇਡੀ ਅਮੈਰੀਕਨ, ਅਤੇ ਉਹਨੇ ਫਿਰ ਵੀਜ਼ਾ ਦੇਤਾ 3 ਮਹੀਨਿਆਂ ਦਾ।
1: ਅੱਛਾ,
0: ਹਾਂਜੀ,
1: ਫਿਰ ਜਾ ਸਕੇ।
0: ਹਾਂ, ਫਿਰ ਜਾ ਸਕੇ, 3 ਮਹੀਨੇ ਲਾ ਕੇ ਆਏ। ਫਿਰ ਇੰਨੇ 'ਚ ਉਹ ਖੁਸ਼ ਹੋ ਗਏ, ਮੁੜ ਕੇ ਫਿਰ ਉਹਨਾਂ ਦਾ ਜੀ ਲੱਗਿਆ ਰਿਹਾ। ਫਿਰ ਉਹਨਾਂ ਨੂੰ ਹੋ ਗਿਆ ਕਿ ਇੰਡੀਆ ਤਾਂ ਕੋਈ ਹੈ ਨਹੀਂ ਗਾ, ਕਿ ਗੁਰਮੀਤ ਹੋਣੀ ਤੈਨੂੰ ਬੱਚੇ ਇੰਨੀ ਛੇਤੀ ਤਾਂ ਆ ਨਹੀਂ ਸਕਦੇ ਹੈਗੇ, ਕਿਉਂਕਿ ਮੈਂ ਘਰ ਹੁੰਦੀ ਕਰਕੇ ਫਿਰ ਉਹਨਾਂ ਨੂੰ ਠੀਕ ਰਹੇ। ਜੇ ਉਹ ਇਕੱਲੇ ਹੁੰਦੇ ਫਿਰ ਥੋੜ੍ਹਾ ਜ਼ਿਆਦਾ ਮਹਿਸੂਸ ਕਰਦੇ, ਜੇ ਅਸੀਂ ਦੋਨੋਂ ਮਾਮੇ ਧੀਆਂ ਘਰੇ ਹੁੰਦੇ ਸੀ ਫਿਰ ਉਹ ਖੁਸ਼ ਹੁੰਦੇ ਸੀ, ਕਹਿਣਾ ਗੁਰਮੀਤ ਘਰੇ ਆ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
5: ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦਾ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ।

0: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
1: ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ ਦੇਖੋ ਹਰ ਮੰਗਲਵਾਰ ਸ਼ਾਮ 8:30 ਵਜੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ
2: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ ਦੇਖੋ SBS ਪੰਜਾਬੀ ਫੇਸਬੁੱਕ ਤੇ
1: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ 7000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ ਜੀ ਦੋਸਤੋ ਤੁਸੀਂ ਆਨੰਦ ਮਾਣਦੇ ਹੋ ਤੁਹਾਡੇ ਆਪਣੇ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦਾ ਜੋ ਕਿ ਅੱਜ ਪੇਸ਼ ਹੋ ਰਿਹਾ ਜੀ ਸਿਡਨੀ ਸਟੂਡੀਓ ਤੋਂ ਮੈਂ ਹਾਂ ਐਮ ਪੀ ਸਿੰਘ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਸਵਾਗਤ ਕਰਦਾ ਹਾਂ ਅਤੇ ਦੋਸਤੋ ਗੁਰਮੀਤ ਕੌਰ ਹੋਰਾਂ ਵਾਲੀ ਗੱਲਬਾਤ ਦਾ ਚੌਥਾ ਭਾਗ ਬਿਲਕੁਲ ਤਿਆਰ ਹੈਗਾ ਇਹਨਾਂ ਨੇ ਬਹੁਤ ਜ਼ਿਆਦਾ ਘਾਲਣਾ ਘਾਲੀ ਉਸ ਟਾਈਮ ਆ ਕੇ ਕਹਿੰਦੇ ਵੀ ਕਾਫੀ ਜ਼ਿਆਦਾ ਜਦੋਂ ਇੰਡੀਅਨਸ ਬਹੁਤ ਘੱਟ ਸੀਗੇ ਇੱਥੇ ਪੰਜਾਬੀ ਤਾਂ ਬਹੁਤ ਘੱਟ ਸੀ ਸਿੱਖ ਵੀ ਘੱਟ ਸੀਗੇ ਪਰ ਇਹਨਾਂ ਨੇ ਆਪਣੇ ਸੱਭਿਆਚਾਰ ਅਤੇ ਧਰਮ ਦੇ ਨਾਲ ਬੱਚਿਆਂ ਨੂੰ ਕਾਫੀ ਜੋੜ ਕੇ ਰੱਖਿਆ ਇਹੋ ਜਿਹੀਆਂ ਇਹਨਾਂ ਨੂੰ ਕਾਫੀ ਮੁਸ਼ਕਲਾਂ ਵੀ ਆਈਆਂ ਉਹਨਾਂ ਬਾਰੇ ਵੀ ਇਹ ਗੱਲ ਕਰ ਰਹੇ ਹੈ ਇਸ ਆਖਰੀ ਚੌਥੇ ਭਾਗ ਦੇ ਵਿੱਚ ਅਤੇ ਉਸ ਤੋਂ ਬਾਅਦ ਸਮਾਂ ਮਿਲਿਆ ਤਾਂ ਤੁਹਾਨੂੰ ਇੱਕ ਗੀਤ ਵੀ ਸੁਣਾਵਾਂਗੇ ਜੀ
3: ਅਤੇ ਗੁਰਮੀਤ ਜੀ ਤੁਸੀਂ ਬਨਾਨਾ ਫਾਰਮ ਵਿੱਚ ਕੰਮ ਕਰਨਾ ਕਦ ਬੰਦ ਕੀਤਾ ਕਿੰਨੇ ਸਾਲ ਕਰਦੇ ਰਹੇ
4: ਅਸੀਂ ਮੈਂ ਹੈਗਾ ਜੀ 2006 ਦੇ ਵਿੱਚ ਬੰਦ ਕੀਤਾ ਜਦੋਂ ਇੱਥੇ ਸਾਈਕਲੋਨ ਆ ਗਿਆ ਆਪਾਂ ਆ ਗਿਆ ਸੀ ਵੱਡਾ ਜਦੋਂ ਡੈਮੇਜ ਹੋ ਗਿਆ ਸੀ ਹਾਂਜੀ ਲੈ ਹਾਂਜੀ 2004 ਦੇ ਕਿਸੇ ਦੀ ਗੱਲ ਤੇ ਜਦੋਂ ਫਿਰ ਡੈਮੇਜ ਜ਼ਿਆਦਾ ਹੋ ਗਿਆ ਸੀ ਘਰਾਂ ਦਾ ਵੀ ਸਾਰਾ ਹੋ ਗਿਆ ਸੀ ਫਾਰਮ ਦਾ ਵੀ ਹੋ ਗਿਆ ਛੱਡਾਂ ਦਾ ਵੀ ਹੋ ਗਿਆ ਸੀ ਐਨ ਕੁੱਲ ਬਿਲਕੁਲ ਹੀ ਤਬਾਹ ਹੋ ਗਿਆ ਸੀ ਪਹਿਲੋਂ ਇੰਸ਼ੋਰੈਂਸ ਸ਼ੈਡ ਦੀ ਬਹੁਤ ਕਰਵਾਈ ਦੀ ਸੀ ਫਿਰ ਉਧਰੋਂ ਗੰਨੇ ਦਾ ਵੀ ਪ੍ਰਾਈਸ ਡੈਪੀ ਚਲੋ ਇਹ ਮੇਰੇ ਹਸਬੈਂਡ ਕਹਿਣ ਲੱਗੇ ਕਹਿਣਾ ਕਹਿੰਦੇ ਇੱਥੇ ਕੁਛ ਹੋਣ ਲੱਗਿਆ ਵਾ ਲੋਹੇ ਦੀ ਸ਼ੈਡ ਲੋਹੇ ਦੀ ਸ਼ੈਡ ਨੂੰ ਕਿਹੜਾ ਅੱਗ ਲੱਗਣ ਲੱਗੀ ਆ ਉਸੇ ਸਾਲ ਉਹਦੀ ਇੰਸ਼ੋਰੈਂਸ ਕਢਾ ਤੀ ਉਸੇ ਸਾਲ ਸਾਈਕਲੋਨ ਆ ਗਿਆ ਡੈਮੇਜ ਜ਼ਿਆਦਾ ਹੋ ਗਿਆ ਫਿਰ ਥੋੜ੍ਹਾ ਜਿਹਾ ਇਹਨਾਂ 'ਤੇ ਵੀ ਹੋ ਗਿਆ ਪੈਸਿਆਂ 'ਚ ਆ ਗਏ ਅਤੇ ਫਿਰ ਮੈਂ ਮੈਨੂੰ ਹੁੰਦਾ ਸੀ ਕੋਈ ਗੱਲ ਨਹੀਂ ਪੈਸਾ ਤਾਂ ਹੱਥਾਂ ਦੀ ਮੈਲਾ ਆਉਂਦਾ ਜਾਂਦਾ ਰਹਿੰਦਾ ਕੋਈ ਗੱਲ ਨਹੀਂ ਤੰਦਰੁਸਤੀ ਚਾਹੀਦੀ ਹੈ ਦੋ ਟਾਈਮ ਰੋਟੀ ਤਾਂ ਖਾਈ ਜਾਣੀ ਆ ਕੋਈ ਮਿਲੀ ਜਾਣੀ ਆ ਤੋ ਮਨ 'ਚ ਤਾਂ ਹੋਣਾ ਪਰ ਫਿਰ ਮੈਂ ਇਹਨਾਂ ਨੂੰ ਸਮਝਾਉਣਾ ਬੱਚੇ ਟਾਊਨ ਸੇ ਵੱਲ ਪੜ੍ਹਦੇ ਸੀ ਬੇਟੀ ਕਹਿੰਦੀ ਮੰਮੀ ਮੈਂ ਆਉਣਾ ਮੈਂ ਕਿਹਾ ਸਜੋ ਤੋਂ ਰਹਿਣ ਦੇ ਆਉਣ ਨੂੰ ਅਤੇ ਮਤਲਬ ਸਾਡੇ ਲਈ ਵੀ ਔਖਾ ਉੱਪਰ ਤਾਂ ਛੱਤ ਤਾਂ ਹੈ ਨਹੀਂ ਸਾਰਾ ਕੁਛ ਉੱਡਿਆ ਹੋਇਆ ਵਾ ਅਤੇ ਕਹਿੰਦੀ ਨਹੀਂ ਮੰਮੀ ਆਉਣਾ ਫਿਰ ਉਹ ਜਦੋਂ ਹਟੀ ਨਾ ਬੱਸ ਆ ਗਈ ਉੱਧਰ ਆਈ ਤਾਂ ਜਦੋਂ ਦੇਖਿਆ ਤਾਂ ਮੈਂ ਕਿਹਾ ਸਜੋ ਮੈਂ ਤੈਨੂੰ ਪਹਿਲਾਂ ਕਿਹਾ ਸੀ ਪੁੱਤ ਤੂੰ ਨਾ ਆਓ ਠੀਕ ਆ ਨਾ
3: ਬੜਾ ਔਖਾ ਸਮਾਂ
4: ਉਹ ਟਾਈਮ ਬਹੁਤ ਔਖਾ ਸੀ ਫਿਰ ਹੌਲੀ ਹੌਲੀ ਸਟਾਰਟ ਕਰਦੇ ਹਾਂ ਅਤੇ ਮੈਂ ਜਿੱਦਾਂ ਹੌਸਲਾ ਰੱਖਿਆ ਮੈਂ ਕੋਈ ਗੱਲ ਨਹੀਂ ਪੈਸਾ ਬਥੇਰਾ ਆਉਂਦਾ ਜਾਂਦਾ ਰਿਹਾ ਤਾਂ ਬਹੁਤ ਦੇਖਿਆ ਕੋਈ ਗੱਲ ਨਹੀਂ ਫਿਰ ਆ ਜਾਓ ਤੁਸੀਂ ਸਾਰੇ ਸਭ ਠੀਕ ਠਾਕ ਹੋ ਔਰ ਪੈਸਾ ਹੀ ਆ ਪੈਸਾ ਵੀ ਕੀ ਕਰਨਾ ਜੇ ਬੰਦੇ ਦੀ ਫੈਮਿਲੀ 'ਚ ਨਾ ਬੰਦਾ ਖੁਸ਼ ਹੋਊਗਾ ਬੰਦਾ ਤੰਦਰੁਸਤ ਨਾ ਹੋਊਗਾ ਪੈਸਾ ਕੀ ਕਰਨਾ ਵਾ
3: ਬਿਲਕੁਲ ਠੀਕ ਫਿਰ ਨਵੇਂ ਸਿਰੇ ਉਹੀ ਕੰਮ ਸ਼ੁਰੂ ਕੀਤਾ
4: ਹਾਂਜੀ ਫਿਰ ਅਸੀਂ ਮਤ ਬੋਲੇ ਫਿਰ ਬੱਚੇ ਪੜ੍ਹ ਗਏ ਬੱਚੇ ਜੋਬਾਂ 'ਤੇ ਲਾ ਕੇ ਫਿਰ ਬੇਟਾ ਕਹਿਣ ਲੱਗੇ ਆ ਕਿ ਡੈਡੀ ਜੇ ਤਾਂ ਮੈਂ ਫਾਰਮ 'ਚ ਕੰਮ ਕਰਨਾ ਫਿਰ ਤਾਂ ਮੈਨੂੰ 12 ਕਰਾ ਕੇ ਹਟਾ ਲਓ ਅਤੇ ਫਿਰ ਅਸੀਂ ਇਹ ਕਹਿੰਦੇ ਮਤਲਬ ਨਹੀਂ ਹਰਮਨ ਜਿਹੜਾ ਖੇਤੀ ਦਾ ਕੰਮ ਤਾਂ ਜਦ ਮਰਜ਼ੀ ਪੱਲੇ ਪਾ ਲਾ ਜਿਹੜਾ ਪੜ੍ਹਾਈ ਦਾ ਟਾਈਮ ਨਾ ਹੋਣਾ ਕਿ ਹੁਣ ਮੈਂ ਕਿਹਾ ਇਹ ਥੋੜ੍ਹਾ ਜਿਹਾ ਹਰਮਨ ਹੁਣ ਜ਼ਰੂਰੀ ਆ ਕਿ ਮਤਲਬ ਦਾਦਾ ਪੜਦਾਦਾ ਸਾਰੇ ਖੇਤੀ ਕਰੀ ਜਾਓਗੇ ਮੈਂ ਕਿਹਾ ਨਹੀਂ ਤੁਸੀਂ ਪੜ੍ਹ ਲਓ ਜਿੰਨਾ ਚਿਰ ਸਾਤੋਂ ਹੁੰਦਾ ਦੋਵਾਂ ਤੋਂ ਅਸੀਂ ਕਰੀ ਜਾਣਾ ਵਾ ਬਾਅਦ 'ਚ ਨਾ ਹੋਊਗਾ ਅਸੀਂ ਛੱਡ ਦਾਂਗੇ ਲੀਜ਼ 'ਤੇ ਦੇ ਦਾਂਗੇ ਫਿਰ ਬੇਟਾ ਗਾਂ ਫਿਰ ਪੜ੍ਹਿਆ ਹਾਂਜੀ ਦੋਨੋਂ ਪੜ੍ਹੇ
3: ਤੇ ਤੁਹਾਡੇ ਪਰਿਵਾਰ ਵਿੱਚ ਤੁਹਾਨੂੰ ਲੱਗਦਾ ਅੱਗੇ ਪੀੜ੍ਹੀਆਂ ਵਿੱਚ ਇਹ ਖੇਤੀ ਕਾਇਮ ਰਹੇਗੀ ਕਿ ਸ਼ਾਇਦ
4: ਨਹੀਂ ਹੁਣ ਅਸੀਂ ਤਾਂ ਖੇਤੀ ਛੱਡਤੀ ਹੁਣ ਗਾਈਆਂ ਛੱਡੀਆਂ ਹੋਈਆਂ
3: ਅੱਛਾ
4: ਗਾਈਆਂ ਛੱਡੀਆਂ
3: ਅੱਛਾ
4: ਹੁਣ ਉੱਦਾਂ ਮਤਲਬ ਆਪਦੀ ਐਕਸਰਸਾਈਜ਼ ਵਾਸਤੇ ਸੈੱਟ ਹੋਣ ਵਾਸਤੇ ਮੈਂ 2 ਕੁ ਦਿਨ 2-2.5 ਦਿਨ ਪੈਕਿੰਗ ਕਰਨ ਜਾਂਦੀ ਹਾਂ ਬਣਾਉਣੇ ਦੀ ਉਹ ਆਪਣੀ ਟਾਲੀ ਨੂੰ ਫੈਮਿਲੀ ਹੋਈ ਆ ਫੈਮਿਲੀ ਫਰੈਂਡ ਹੀ ਆ ਉਹ ਨਹੀਂ ਉਹ ਕਹਿੰਦੇ ਜਿੱਦਣ ਤੂੰ ਗਰਮੀ ਤੇਰਾ ਜੀ ਕਰਦਾ ਤੂੰ ਆ ਜਾ ਮੈਨੂੰ ਛੱਡਦੇ ਨਹੀਂ ਖੈੜਾ
3: ਅੱਛਾ
4: ਹੁਣ ਮੈਂ ਜਾ ਕੇ ਅਸੀਂ ਡਾਰਮਨ ਗਈ ਸੀ ਮੈਂ ਹੁਣ ਤੁਹਾਡੇ ਕਰਕੇ ਆਈ ਹਾਂ ਇੱਕ ਹਸਬੈਂਡ ਦੀ ਸਰਜਰੀ ਹੋਈ ਸੀ ਅੱਖ ਦੇ ਪਿਛਲੇ ਹਫ਼ਤੇ ਡਰਾਈਵ ਨਹੀਂ ਕਰ ਸਕਦੇ ਹੁਣ ਕੇਮਸੋਂ ਆਏ ਅਸੀਂ ਸਵੇਰ ਦੇ ਗਏ ਹੋਏ
3: ਅੱਛਾ ਜੀ
4: ਹਾਂਜੀ
3: ਅਸੀਂ ਇਹੀ ਗੱਲ ਕਰ ਰਹੇ ਸੀ ਕਿ ਆਮ ਤੌਰ 'ਤੇ ਜਦ ਇਤਿਹਾਸ ਲਿਖਿਆ ਜਾਂਦਾ ਹੈ ਨਾ ਆਦਮੀ ਲੋਕ ਇਤਿਹਾਸ ਲਿਖਦੇ ਨੇ ਔਰਤਾਂ ਨਹੀਂ ਲਿਖਦੀਆਂ ਤੇ ਜਿਹੜੀ ਔਰਤਾਂ ਦੀ ਕਹਾਣੀ ਹੁੰਦੀ ਉਹਨਾਂ ਦੇ ਤਜਰਬੇ ਹੁੰਦੇ ਨੇ ਉਹ ਕਿਧਰੇ ਦਾਇਰ ਨਹੀਂ ਹੁੰਦੇ

0: ਦੇ ਤੇ ਉਹਨਾਂ ਦੀ ਕੁਰਬਾਨੀ ਜਾਂ ਉਹਨਾਂ ਦਾ ਯੋਗਦਾਨ ਕੋਈ ਘੱਟ ਨਹੀਂ ਹੈ,
1: ਘੱਟ ਨਹੀਂ ਹੈਗੇ, ਉਦੋਂ ਵੀ ਕਈ ਵਾਰੀ ਬੰਦਿਆਂ ਨੇ ਵੀ ਵਾਧਾ ਹੈ।
0: ਹਾਂਜੀ ਵਾਧਾ, ਬੰਦੇ ਵੀ ਤਾਂ ਹੀ ਕੰਮ ਕਰਦੇ ਨੇ ਜਦ ਔਰਤਾਂ ਘਰ ਸਾਂਭਦੀਆਂ ਨੇ ਤੇ ਹੋਰ ਵੀ ਕੰਮ ਕਰਦੀਆਂ ਨੇ, ਹੱਥ ਵਟਾਉਂਦੀਆਂ ਨੇ, ਹੈ ਨਾ। ਤੇ ਇਸੇ ਕਰਕੇ ਤੁਹਾਡੀ ਇਹ ਕਹਾਣੀ ਬੜੀ ਜ਼ਰੂਰੀ ਹੈ ਦਾਇਰ ਕਰਨੀ।
1: ਹਾਂਜੀ ਹਾਂਜੀ, ਜਦੋਂ ਮੈਂ ਸੀ ਹੁਣ ਦਿਨੇ ਪੈਕਿੰਗ ਕਰਨੀ, ਬੇਟਾ ਮਹਿਸੂਸ ਕਰਦਾ, ਬੇਟੇ ਨੇ ਕਹਿਣਾ ਮੰਮੀ ਤੂੰ ਨਹੀਂ, ਡੈਡੀ ਤਾਂ ਹੁਣ ਸ਼ਾਮ ਨੂੰ ਘਰ ਜਾ ਕੇ ਬਹਿ ਜਾਂਦਾ, ਤੂੰ ਸ਼ਾਮ ਨੂੰ ਰੋਟੀ ਵੀ ਬਣਾਉਣੀ ਹੈ, ਤੂੰ ਬਾਹਰਲਾ ਨਾ ਕੰਮ ਕਰਿਆ ਕਰ, ਡੈਡੀ ਬਾਹਰਲਾ ਕਰੋ ਤੂੰ ਘਰ ਦਾ ਕਰੋ। ਮੈਂ ਕਿਹਾ ਨਹੀਂ ਹਰਮਨ, ਪੁੱਤ ਇੱਦਾਂ ਥੋੜ੍ਹਾ, ਉਨਾ ਛੇਤੀ ਕੰਮ ਹੋ ਜਾਂਦਾ ਵਾ, ਜੇ ਮੈਂ ਨਾ ਕਰੂੰਗੀ ਤਾਂ ਫਿਰ ਆਪਾਂ ਹੋਰ ਬੰਦਾ ਲਾਵਾਂਗੇ। ਇੱਦਾਂ ਬੱਚਿਆਂ ਨੂੰ ਜਿੱਦਾਂ ਮਹਿਸੂਸ ਹੁੰਦਾ ਸੀ। ਜੇ ਰਿਟਾਇਰ ਹੋ ਗਈ ਫਿਰ ਘਰੇ ਬੈਠੀ ਨੇ ਵੀ ਸਰ ਦਿਹਾੜੀ ਕੀ ਕਰਨਾ, ਉਹਦੇ ਕਰਕੇ ਮਤਲਬ ਸੈੱਟ ਜੇ ਰਹੀ ਤਾਂ ਨਾਲੇ ਤਾਂ ਭੈਣ ਭਰਾਵਾਂ ਨਾਲ ਬਾਹਰ ਗੱਲਬਾਤ ਹੋ ਜਾਂਦੀ ਹੈ, ਲਿੰਗ ਜੁੜੇ ਰਹਿੰਦੇ ਭੈਣ ਭਰਾਵਾਂ ਨਾਲ, ਘਰੇ ਤਾਂ ਬੰਦਾ ਉਹੀ ਫਿਰ ਪੁਰਾਣੀਆਂ ਗੱਲਾਂ ਦਿਮਾਗ ਤੇ ਘੁੰਮਦੀਆਂ
0: ਰਹਿੰਦੀਆਂ। ਸੋ ਹੁਣ ਤੁਸੀਂ ਉਹ ਕੁੜੀ ਸੀ ਜੋ ਇੱਕ ਸੁਪਨੇ ਸੰਜੋਂਦੀ ਸੀ ਕਿ ਮੈਂ ਆਸਟ੍ਰੇਲੀਆ ਆਣਾ ਹੈ ਬਾਹਰ, ਜਾਂ ਬਾਹਰ ਜਾਣ ਦਾ ਸੁਪਨਾ ਸੀਗਾ, ਤੇ ਤੁਸੀਂ ਬੜੀ ਮਿਹਨਤ ਮੁਸ਼ਕਤ ਨਾਲ ਇੱਥੇ ਪਹੁੰਚੇ, ਹੈ ਨਾ। ਤੇ ਆਪਣੀ ਮਾਈਗ੍ਰੇਸ਼ਨ ਜਰਨੀ ਨੂੰ ਅਗਰ ਤੁਸੀਂ ਦਰਸਾਉਣਾ ਹੋਏ ਜਾਂ ਦੱਸਣਾ ਹੋਏ, ਉਹਦਾ ਸਾਰ ਕੱਢਣਾ ਹੋਵੇ, ਹਾਂਜੀ, ਕੀ ਕੀ ਕਹੋਗੇ ਕਿ ਵਾਟ ਇਜ਼ ਦਿਸ ਜਰਨੀ ਬੀਨ ਲਾਈਕ?
1: ਮੈਂ ਤਾਂ ਇਹੀ ਕਹੂੰਗੀ ਜੇ ਇੱਥੇ ਲਾਈਫ ਤਾਂ ਸਭ ਤੋਂ ਵਧੀਆ ਵਾ ਰਹਿਣ ਵਾਸਤੇ, ਇੰਡੀਆ, ਇੰਡੀਆ ਨਾਲੋਂ ਭਾਵੇਂ ਜੀ ਇੰਡੀਆ ਜਿੰਨਾ ਮਰਜ਼ੀ ਪੈਸਾ ਵਾ, ਪਰ ਜਿੱਥੋਂ ਆਪਾਂ ਨੂੰ ਇੱਥੇ ਸਹੂਲਤਾਂ ਵਾ, ਕੋਈ ਡਰ ਨਹੀਂ ਹੈਗਾ, ਜਿੱਦਾਂ ਮਰਜ਼ੀ ਤੁਰੇ ਫਿਰੋ, ਜਿੱਦਾਂ ਮਰਜ਼ੀ ਰਹੋ, ਕੱਪੜਾ ਲੀੜਾ ਜਿੱਦਾਂ ਪਾਓ ਰਹੋ, ਜਿੱਦਾਂ ਮਰਜ਼ੀ ਖਾਓ ਪੀਓ, ਜੋ ਮਰਜ਼ੀ, ਇਹ ਸਹੂਲਤਾਂ ਆਪਾਂ ਨੂੰ ਕਈ ਵਾਰੀ ਇੰਡੀਆ ਨਹੀਂ ਮਿਲਦੀਆਂ ਹੈਗੀਆਂ, ਉਹ ਫਰਕ ਹੈ। ਮੈਂ ਚਾਹੁੰਦੀ ਹਾਂ ਭੈਣ ਭਰਾ ਜਿੱਦਾਂ ਮੈਂ ਆਈ ਹਾਂ ਸਾਰੇ ਆਉਣ, ਅਤੇ ਪਰ ਜਿਹੜਾ ਹੈਗਾ ਦੁੱਖ ਦੇ ਸੁੱਖ ਦੇ ਆਪਾਂ ਹਰੇਕ ਟਾਈਮ 'ਤੇ ਇੰਡੀਆ ਪਹੁੰਚ ਨਹੀਂ ਸਕਦੇ, ਇਹ ਜ਼ਰੂਰ ਆ ਮੁਸ਼ਕਲ ਹੀ, ਬਾਕੀ ਵਧੀਆ, ਸਭ ਤੋਂ ਵਧੀਆ।
0: ਅਤੇ ਹੀਲਾ ਸਵਾਲ, ਤੁਹਾਡੀ ਅੱਜ ਆਪਣੀ ਪਛਾਣ ਕੀ ਹੈ? ਤੁਸੀਂ ਆਪਣੇ ਆਪ ਨੂੰ ਆਸਟ੍ਰੇਲੀਅਨ ਮੰਨਦੇ ਹੋ, ਇੰਡੀਅਨ ਮੰਨਦੇ ਹੋ, ਕੀ ਮੰਨਦੇ ਹੋ, ਦਿਲੋਂ ਤੁਹਾਨੂੰ ਕੀ ਲੱਗਦਾ, ਤੁਹਾਡੀ ਅਸਲ ਪਛਾਣ ਕੀ ਹੈ?
1: ਜਦੋਂ ਮੈਂ ਇੰਡੀਆ ਜਾਂਦੀ ਹਾਂ ਮੈਂ ਇੰਡੀਅਨ ਆਪਣੇ ਆਪ ਨੂੰ ਪੂਰੀ ਇੰਡੀਅਨ ਸਮਝਦੀ ਹਾਂ, ਮੈਂ ਕਿਹਾ ਪੰਜਾਬਣ ਹਾਂ, ਜੇ ਮੈਂ ਇੱਥੇ ਹਾਂ ਤਾਂ ਮੈਂ ਕਹੂੰ ਆਸਟ੍ਰੇਲੀਅਨ, ਜੇ ਹੁਣ ਗੱਲ ਕਰਨਗੇ ਮੈਂ ਕਹੂੰ ਮੈਂ ਦੋਨਾਂ ਹੀ ਹਾਂ, ਇੰਡੀਅਨ ਇੰਡੀਅਨ ਆਸਟ੍ਰੇਲੀਅਨ ਆ, ਮੈਂ ਇਕੱਲੇ ਇਕੱਲਾ ਆਸਟ੍ਰੇਲੀਅਨ ਕਦੇ ਨਹੀਂ ਕਿਹਾ, ਇੰਡੀਅਨ ਆਸਟ੍ਰੇਲੀਅਨ, ਹਾਂਜੀ।
0: ਤੇ ਦੋਨੋਂ ਹੀ ਤੁਹਾਡੀ ਆਈਡੈਂਟੀਟੀ ਦਾ ਇੱਕ ਹਿੱਸਾ ਹੈ,
1: ਹਿੱਸਾ ਦੋਨੋਂ ਇਕੱਠੇ ਦੋਨੋਂ ਮਿਲੇ ਹੋਏ ਆ।
0: ਤੇ ਇਸ ਨੂੰ ਅੱਗੇ ਬਰਕਰਾਰ ਰੱਖਣ ਲਈ ਅੱਗੇ ਆਉਂਦੀ ਪੀੜ੍ਹੀਆਂ ਵਾਸਤੇ ਕੀ ਸਲਾਹ ਦੋਗੇ, ਕਿਉਂਕਿ ਤੁਹਾਡੀ ਆਪਣੀ ਤੁਹਾਡਾ ਆਪਣਾ ਤਜਰਬਾ ਹੈ।
1: ਜਿੱਦਾਂ ਹੁਣ ਬੱਚਿਆਂ ਨੂੰ ਇਹੀ ਕਹਿਣੀ ਹੁੰਦੀ ਹੈ ਕਿ ਮਤਲਬ ਜੋ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਗਾਂਹ ਆਪਦੇ ਬੱਚਿਆਂ ਨੂੰ ਦੱਸਿਓ, ਇਹੀ ਟਰਾਈ ਕਰੋ ਕਿ ਬੱਚੇ ਮਤਲਬ ਜਿੰਨੀ ਕੁ ਆਪਾਂ ਸਾਂਭ ਸਕੀਏ ਆਪਣੀ ਗਾਂਹ ਲਈ ਆਉਣ ਵਾਲੀ ਪੀੜ੍ਹੀ, ਉਨੀ ਵਧੀਆ ਵਾ। ਕਿਉਂਕਿ ਜਿੱਦਾਂ ਮੇਰੇ ਹਸਬੈਂਡ ਇੱਥੋਂ ਦੇ ਜੰਮਪਾਲ ਸੀ, ਇਹ ਵੀ ਠੀਕ ਆ, ਜਿੱਦਾਂ ਮੇਰੇ ਵੀ ਖਿਆਲ ਹੈਗਾ, ਹੁਣ ਬੱਚੇ ਵੀ ਠੀਕ ਆ, ਬੱਚਿਆਂ ਨੂੰ ਪੜ੍ਹਨਾ ਸਾਰਾ ਕੁਝ ਕਰਦੇ ਆ, ਮੈਂ ਹੁਣ ਇਹੀ ਕਹਿੰਦੇ ਨੇ ਉਹ ਹੁਣ ਬੇਟੀ ਆ ਅਤੇ ਬੇਟੇ ਨੂੰ ਦੱਸਦੇ, ਭਾਵੇਂ ਅੱਜ 2 ਸਾਲ ਦਾ ਹੋਣਾ, ਉਹਨੂੰ ਨਾਲ ਪੰਜਾਬੀ ਵੀ ਬੋਲਦੀ ਆ, ਨਾਲ ਇੰਗਲਿਸ਼ ਵੀ ਬੋਲਦੀ ਆ, ਹੁਣ 2 ਦਿਨ ਉਹ ਚਾਈਲਡ ਕੇਅਰ ਛੱਡਦੇ ਆ, ਕਿਉਂਕਿ ਗੌਰਮੈਂਟ ਜੋਬ ਕਰਦੀ ਆ ਬੇਟੀ ਆਪਣੀ ਆਰਮੀ ਡਿਪਾਰਟਮੈਂਟ ਦੇ ਵਿੱਚ, ਉਹ 2 ਦਿਨ ਕਿ ਬੱਚਾ ਫਿਰ ਗਿੱਜੂਗਾ ਉੱਥੇ, ਅਤੇ ਉੱਥੇ ਹੁਣ ਜੇ ਕੋਈ ਘਰੇ ਕਹੀ ਤਾਂ ਆ ਜਾ ਦੇ ਦੇ, ਹੁਣ ਉਹ ਉੱਥੇ ਜਾ ਕੇ ਆ ਜਾਂ ਦੇ ਦੇ, ਫਿਰ ਉਹਨਾਂ ਨੇ ਪੁੱਛਿਆ ਉਹ ਦੂਜੇ ਬੱਚਿਆਂ ਨੂੰ ਵੀ ਆਪਣੀ ਪੰਜਾਬੀ ਆਈ ਹੈ, ਹਾਂਜੀ, ਉਹ ਫਿਰ ਟੀਚਰ ਉਹਦੀ ਕਹਿੰਦੀ ਬਗੈਰ ਅਰਜਨ ਆ ਜਾ, ਉਹ ਦੇਖਿਆ ਕਿ ਇਹ ਨਹੀਂ ਮੇਰੇ ਅੱਜ ਆ ਜਾ ਕਿੱਥੋਂ ਕਹਿਤਾ, ਉਹਨਾਂ ਨੇ ਪੁੱਛਿਆ ਕਿ ਤੁਸੀਂ ਘਰੇ ਕੀ ਬੋਲਦੇ ਹੋ, ਉਹਨੂੰ ਇੰਗਲਿਸ਼ ਬੋਲੋ ਤਾਂ ਉਹ ਸਮਝਦਾ ਹੈ, ਜੇ ਪੰਜਾਬੀ ਬੋਲੋ ਤਾਂ ਸਮਝਦਾ ਹੈ, ਹੁਣ ਉਹ ਸਕੂਲੇ ਵੀ ਸਗੋਂ ਟੀਚਰ ਵੀ ਉਹ ਦੂਜੇ ਬੱਚਿਆਂ ਨੂੰ ਵੀ ਸਿਖਾਉਂਦੇ ਆ।
0: ਅੱਛਾ,
1: ਹਾਂਜੀ, ਕਈ ਹੁਣ ਪੇਰੈਂਟਸ ਕਹਿੰਦੇ ਸਾਨੂੰ ਵਧੀਆ ਵਾ ਕਿ ਅਰਜਨ ਆਉਣ ਕਰਕੇ ਕਿ ਸਾਡੇ ਬੱਚਿਆਂ ਨੂੰ ਵੀ ਇੰਡੀਅਨ ਵੀ ਲੈਂਗੁਏਜ ਆਉਂਦੀ ਹੈ।
0: ਸੋ ਪੰਜਾਬੀ ਪਛਾਣ ਹੁਣ ਆਸਟ੍ਰੇਲੀਅਨ ਪਛਾਣ ਬਣ ਗਈ,
1: ਬਣ ਗਈ ਹੈ ਨਾ।
0: ਚਲੋ ਠੀਕ ਹੈ, ਗੁਰਮੀਤ ਜੀ ਤੁਸੀਂ ਆਏ, ਆਪਣੀ ਯਾਦਾਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਚੰਗਾ
1: ਲੱਗਿਆ, ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਹਾਂਜੀ,
2: ਤੁਸੀਂ ਸੁਣ ਰਹੇ ਸੀ ਮੇਰੇ ਸਹਿਯੋਗੀ ਮਨਪ੍ਰੀਤ ਕੌਰ ਸਿੰਘ ਦੀ ਆਵਾਜ਼ ਵਿੱਚ ਕੀਤੀ ਹੋਈ ਇੱਕ ਯਾਦਗਾਰੀ ਇੰਟਰਵਿਊ। ਉਮੀਦ ਕਰਦੀ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ। SBS ਦੀ ਆਡੀਓ ਐਪ ਜਾਂ ਜਿਹੜੇ ਵੀ ਪਲੈਟਫਾਰਮ 'ਤੇ ਤੁਸੀਂ ਪੋਡਕਾਸਟ ਸੁਣਦੇ ਹੋ, ਉੱਥੇ SBS ਦੇ ਪੰਜਾਬੀ ਪਾਇਓਨੀਅਰਸ ਪੋਡਕਾਸਟ ਨੂੰ ਸਰਚ ਕਰੋ, ਅਤੇ ਮੇਰੇ ਨਾਲ ਯਾਨੀ ਸੁਮੀਤ ਕੌਰ ਨਾਲ ਇਸ ਪਹਿਲੇ ਸੀਜ਼ਨ ਵਿੱਚ ਸੁਣੋ ਫਾਰ ਨੌਰਥ ਕੁਈਨਜ਼ਲੈਂਡ ਦੀਆਂ ਕੁਝ ਅਣਕਹੀਆਂ, ਅਣਸੁਣੀਆਂ ਅਤੇ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ।
3: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
4: ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਜ਼ਰੂਰ ਹੀ ਪਸੰਦ ਆਈ ਹੋਏਗੀ। ਇੱਕ ਗੁਰਮੀਤ ਕੌਰ ਜੀ ਨੇ ਬਹੁਤ ਹੀ ਵੱਡੀ ਗੱਲ ਕਹੀ ਸੀਗੀ ਕਿ ਲਾਈਫ ਆਸਟ੍ਰੇਲੀਆ ਦੇ ਵਿੱਚ ਮੱਚ ਮੱਚ ਬੈਟਰ ਹੈਗੀ ਹੈ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੈਗੇ ਹੋ ਜ਼ਰੂਰ ਸਾਂਝ ਪਾਇਓ। SMS ਕਰੋ 04497997। ਗੁਰਮੀਤ ਕੌਰ ਜੀ ਨੇ ਕਿਹਾ ਕਿ ਇੱਥੇ ਹਰ ਚੀਜ਼ ਦੀ ਆਜ਼ਾਦੀ ਹੈ, ਵਿਚਾਰਾਂ ਦੀ ਹੈਗੀ ਹੈ, ਆਪਣੇ ਕੱਪੜੇ ਪਾਉਣ ਦੀ ਹੈ, ਖਾਣ ਪੀਣ ਦੀ ਹੈ, ਕਿਸੇ ਵੀ ਚੀਜ਼ ਦੀ ਆਜ਼ਾਦੀ ਹੈਗੀ ਹੈ, ਜੋ ਕਿ ਸਾਡੇ ਮੂਲ ਦੇਸ਼ਾਂ ਦੇ ਵਿੱਚ ਔਖੀ ਮਿਲਦੀ ਹੈ। ਪੇਸ਼ ਹੈ ਜੀ ਗੀਤ ਇਸ਼ਕ ਮੁਬਾਰਕ ਅੰਮ੍ਰਿਤਾ ਕੌਰ ਦੀ ਖੂਬਸੂਰਤ ਜੀ ਆਵਾਜ਼ ਵਿੱਚ, ਅਤੇ ਉਸ ਤੋਂ ਬਾਅਦ ਲਵਾਂਗੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਪੇਸ਼ ਕਰਾਂਗੇ ਬਾਲੀਵੁੱਡ ਗੱਪਸ਼ਪ। ਜੁੜੇ ਰਹੋ SBS ਪੰਜਾਬੀ ਦੇ ਨਾਲ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
2: ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
3: ਕਿਸੇ ਵੀ ਮੋਬਾਈਲ ਡਿਵਾਈਸ 'ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi 'ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
4: Learn to speak English. Find videos, podcasts and advice to help you settle into daily life in Australia. Speak everyday Aussie with SBS Learn English.
2: ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ। ਮੈਂ ਹਾਂ MP ਸਿੰਘ। ਦੋਸਤੋ, ਪ੍ਰੋਗਰਾਮ ਦਾ ਆਖਰੀ ਜਿਹੜਾ ਸੈਗਮੈਂਟ ਹੈ 15 ਮਿੰਟ ਵਾਲਾ, ਉਹ ਸ਼ੁਰੂ ਹੋ ਚੁੱਕਿਆ ਜੀ। ਇਸ ਦੇ ਵਿੱਚ ਤੁਸੀਂ ਤੁਹਾਨੂੰ ਸੁਣਾਉਂਦੇ ਹੁੰਦੇ ਹਾਂ ਬਾਲੀਵੁੱਡ ਗੱਪਸ਼ਪ ਹਰ ਬੁੱਧਵਾਰ ਵਾਲੇ ਦਿਨ। ਜੇ ਤੁਸੀਂ ਕਿਸੇ ਕਾਰਨ ਸਾਡਾ ਪ੍ਰੋਗਰਾਮ ਜਿਹੜਾ ਲਾਈਵ ਹੈਗਾ ਉਸਨੂੰ ਮਿਸ ਕਰ ਜਾਂਦੇ ਹੋ ਤਾਂ ਯਾਦ ਰੱਖਿਓ ਕਿ ਇਸੇ ਪ੍ਰੋਗਰਾਮ ਦਾ ਰਿਪੀਟ ਰਾਤ ਨੂੰ 9 ਤੋਂ 10 ਵਜੇ SBS 2 ਦੇ ਉੱਤੇ ਹੁੰਦਾ ਹੈ। ਉਹ ਜ਼ਰੂਰ ਸੁਣਿਆ ਕਰੋ ਅਤੇ ਆਪਣੇ ਵਿਚਾਰ ਸਾਡੇ ਤੱਕ ਪਹੁੰਚਦੇ।

0: ਕਰਦੇ ਰਹੋ। ਜਿਹੜਾ ਸਾਡਾ SBS ਦਾ ਪੇਜ ਹੈ, ਵੈਬ ਪੇਜ ਹੈ, ਉੱਥੇ ਸਮੇਂ ਸਮੇਂ 'ਤੇ ਅਸੀਂ ਪੋਡਕਾਸਟ ਪਾਉਂਦੇ ਰਹਿੰਦੇ ਹਾਂ, ਉਹਨਾਂ ਨੂੰ ਜਾ ਕੇ ਦੇਖਦੇ ਰਿਹਾ ਕਰੋ, sbs.com.au/punjabi। ਅਤੇ ਸਾਡਾ ਜਿਹੜਾ ਪੇਜ ਹੈ ਉਹ ਬਹੁਤ ਬਾਈਲਿੰਗੁਅਲ ਹੈ, ਪੰਜਾਬੀ ਵੀ ਹੈਗਾ ਅਤੇ ਇੰਗਲਿਸ਼ ਦੇ ਵਿੱਚ ਵੀ ਹੈਗਾ, ਅਤੇ ਕੁਛ ਸਟੋਰੀਜ਼ ਅਸੀਂ ਇੰਗਲਿਸ਼ ਵਿੱਚ ਵੀ ਪਾਉਂਦੇ ਰਹਿੰਦੇ ਹਾਂ, ਪਬਲਿਸ਼ ਕਰਦੇ ਰਹਿੰਦੇ ਹੁੰਦੇ ਹਾਂ। ਲਓ ਸੁਣਦੇ ਹਾਂ ਜੀ ਬਾਲੀਵੁੱਡ ਗੱਪਸ਼ਪ, ਅਤੇ ਜੇ ਸਮਾਂ ਮਿਲਿਆ ਉਸ ਤੋਂ ਬਾਅਦ ਗੀਤ ਵੀ ਸੁਣਾਵਾਂਗੇ।
1: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਕੌਰ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਐਕਟ੍ਰੈਸ ਸ਼ਰਵਰੀ ਵਾਗ ਆਪਣੀ ਅਪਕਮਿੰਗ ਫਿਲਮ ਨੂੰ ਲੈ ਕੇ ਕਾਫੀ ਐਕਸਾਈਟਿਡ ਨੇ। ਸ਼ਰਵਰੀ ਨੇ ਦੱਸਿਆ ਕਿ ਉਹਨਾਂ ਨੇ ਕਿਰਦਾਰ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਣ ਦੇ ਲਈ ਆਪਣੇ ਮਾਂ ਦੇ ਨਾਲ ਪੰਜਾਬ ਦੀ ਯਾਤਰਾ ਕੀਤੀ ਸੀ। ਉਹਨਾਂ ਨੂੰ ਪੰਜਾਬ ਦਾ ਕਲਚਰ ਅਤੇ ਉੱਥੋਂ ਦੇ ਲੋਕ ਕਾਫੀ ਪਸੰਦ ਆਏ। ਸ਼ਰਵਰੀ ਨੇ ਕਿਹਾ, ਮੇਰਾ ਬੈਕਗ੍ਰਾਉਂਡ ਮਹਾਰਾਸ਼ਟਰੀਅਨ ਹੈ, ਪੰਜਾਬ ਦਾ ਕਲਚਰ, ਉੱਥੋਂ ਦੇ ਲੋਕ ਅਤੇ ਖਾਣੇ ਨੂੰ ਸਮਝਣ ਦੇ ਲਈ ਮੈਂ ਉੱਥੇ ਜਾਣਾ ਚਾਹੁੰਦੀ ਸੀ। ਇਮਤਿਆਜ਼ ਅਲੀ ਪੰਜਾਬ ਦੇ ਬਾਰੇ ਵਿੱਚ ਇੰਨੇ ਪਿਆਰ ਨਾਲ ਦੱਸ ਰਹੇ ਨੇ ਤਾਂ ਮੈਨੂੰ ਲੱਗਿਆ ਕਿ ਮੈਂ ਆਪ ਉੱਥੇ ਜਾ ਕੇ ਸਭ ਕੁਝ ਮਹਿਸੂਸ ਕਰਾਂ, ਉੱਥੋਂ ਦੇ ਬਾਰੇ ਵਿੱਚ ਮੈਨੂੰ ਸਮਝਣਾ ਚਾਹੀਦਾ ਹੈ। ਸ਼ਰਵਰੀ ਨੇ ਪੰਜਾਬ ਦੇ ਲੋਕਾਂ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ, ਮੈਂ ਉੱਥੇ ਸਭ ਕੁਝ ਬਿਨਾਂ ਕਿਸੇ ਰਿਸਰਚ ਪ੍ਰੈਸ਼ਰ ਦੇ ਕੀਤਾ ਅਤੇ ਸੱਚ ਵਿੱਚ ਮੈਨੂੰ ਪੰਜਾਬ ਨਾਲ ਪਿਆਰ ਹੋ ਗਿਆ। ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਦੁਨੀਆ ਦੇ ਸਭ ਤੋਂ ਚੰਗੇ ਲੋਕਾਂ ਵਿੱਚ ਸ਼ਾਮਿਲ ਨੇ। ਫਿਲਮ ਮੈਂ ਵਾਪਸ ਆਉਂਗਾ ਵਿੱਚ ਸ਼ਰਵਰੀ ਇੱਕ ਪੰਜਾਬੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਹੈ। ਫਿਲਮ ਵਿੱਚ ਉਹਨਾਂ ਦੇ ਨਾਲ ਵੇਦਾਂਗ ਰੈਨਾ ਵੀ ਅਹਿਮ ਕਿਰਦਾਰ ਵਿੱਚ ਨੇ। ਮੈਂ ਵਾਪਸ ਆਉਂਗਾ ਫਿਲਮ 12 ਜੂਨ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਪੰਜਾਬੀ ਸਿੰਗਰ ਜੈਸਮੀਨ ਸੈਂਡਲਸ ਦੇ ਦੇਹਰਾਦੂਨ ਲਾਈਵ ਕਾਨਸਰਟ ਵਿੱਚ ਅਚਾਨਕ ਅਫਰਾ ਤਫਰੀ ਦਾ ਮਾਹੌਲ ਬਣ ਗਿਆ। ਜੈਸਮੀਨ ਸੈਂਡਲ ਸਟੇਜ ਤੇ ਪਰਫਾਰਮ ਕਰ ਰਹੀ ਸੀ ਤਾਂ ਅਚਾਨਕ ਦਰਸ਼ਕਾਂ ਦੇ ਬਿਲਕੁਲ ਸਾਹਮਣੇ ਵਾਲੇ ਹਿੱਸੇ ਦਾ ਬੈਰੀਕੇਡ ਟੁੱਟ ਗਿਆ। ਘਟਨਾ ਤੋਂ ਬਾਅਦ ਸਿੰਗਰ ਨੇ ਤੁਰੰਤ ਆਪਣੇ ਪਰਫਾਰਮੈਂਸ ਰੋਕ ਦਿੱਤੀ ਅਤੇ ਆਪਣੀ ਪਰਸਨਲ ਟੀਮ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲਣ ਨੂੰ ਕਿਹਾ। ਜੈਸਮੀਨ ਨੇ ਸਟੇਜ ਤੇ ਮਾਈਕ ਦੇਖਿਆ, ਮੈਨੂੰ ਬਹੁਤ ਦੁੱਖ ਹੈ ਕਿ ਅਜਿਹਾ ਹੋ ਰਿਹਾ ਹੈ, ਮੈਂ ਚਾਹੁੰਦੀ ਹਾਂ ਕਿ ਮੇਰੀ ਪੂਰੀ ਟੀਮ ਛੇਤੀ ਆ ਕੇ ਇਸ ਮਾਮਲੇ ਨੂੰ ਸੁਲਝਾਏ। ਇਸ ਦੇ ਬਾਅਦ ਸਿੰਗਰ ਸਟੇਜ ਤੇ ਵਾਹਿਗੁਰੂ ਦਾ ਨਾਂ ਲੈਂਦੀ ਹੋਈ ਵੀ ਸੁਣਾਈ ਦਿੱਤੀ। ਜੈਸਮੀਨ ਦੀ ਟੀਮ ਨੇ ਤੁਰੰਤ ਦਖਲ ਦੇ ਕੇ ਸਥਿਤੀ ਨੂੰ ਕੰਟਰੋਲ ਕੀਤਾ, ਜਿਸ ਤੋਂ ਬਾਅਦ ਹਾਲਾਤ ਨਾਰਮਲ ਹੋ ਗਏ। ਪੰਜਾਬ ਵਿੱਚ ਇੱਕ ਵਾਰ ਫਿਰ ਅਗਵਾ ਅਤੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਗਾਇਕਾ ਇੰਦਰ ਕੌਰ, ਜਿਨ੍ਹਾਂ ਨੂੰ ਯਸ਼ਿੰਦਰ ਕੌਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਬੀਤੇ ਦਿਨੀ ਸਿੰਗਰ ਦੀ ਲਾਸ਼ ਲੁਧਿਆਣਾ ਦੇ ਨੀਲੋ ਸ਼ਹਿਰ ਵਿੱਚ ਮਿਲੀ। ਪੁਲਿਸ ਅਤੇ ਉਹਨਾਂ ਦੇ ਪਰਿਵਾਰ ਮੁਤਾਬਕ 6 ਦਿਨ ਪਹਿਲਾਂ ਕਥਿਤ ਤੌਰ ਤੇ ਬੰਦੂਕ ਦੀ ਨੋਕ ਤੇ ਇੰਦਰ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਸ਼ਾਮ ਨੂੰ ਗ੍ਰੋਸਰੀ ਖਰੀਦਣ ਦੇ ਲਈ ਆਪਣੀ ਫੋਰਡ ਫਿਗੋ ਕਾਰ ਤੋਂ ਘਰ ਨਿਕਲੀ ਸੀ, ਲੇਕਿਨ ਵਾਪਸ ਨਹੀਂ ਪਰਤੀ। ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸੋਸ਼ਲ ਮੀਡੀਆ ਦਾ ਮੰਨਾ ਪਰਮੰਨਾ ਚਿਹਰਾ ਇੰਦਰ ਕੌਰ ਦਾ ਜਨਮ ਸਾਲ 1997 ਵਿੱਚ ਹੋਇਆ ਸੀ। ਇੰਦਰ ਕੌਰ ਮੂਲ ਰੂਪ ਦੇ ਨਾਲ ਪੰਜਾਬ ਦੇ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਸੀ। ਇੰਦਰ ਕੌਰ ਨੇ ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਥਾਂ ਬਣਾਈ ਸੀ। ਉਹਨਾਂ ਵੱਲੋਂ ਰਿਲੀਜ਼ ਕੀਤੇ ਗਏ ਗਾਣਿਆਂ ਵਿੱਚ ਅਫਗਾਨ ਜੱਟੀ, ਸੋਹਣਾ ਲੱਗਦਾ, ਲਾਨੇਦਾਰਨੀ, ਦੇਸੀ ਸਿਰੇ ਦੇ, ਸੋਨੇ ਦੀ ਵਾਂਗ, ਕਿਸਾਨ ਐਂਥਮ, ਜੀਜਾ, ਰਿਚ ਸਟੈਂਡਰਡ, ਆਕੜ ਅਤੇ ਕਦੋਂ ਤਾਂ ਮਿਲੇਗੀ ਸ਼ਾਮਿਲ ਹੈ। ਬਾਲੀਵੁੱਡ ਸਟਾਰ ਰਿਚਾ ਚੱਡਾ ਅਤੇ ਅਲੀ ਫਾਜ਼ਲ ਛੇਤੀ ਹੀ ਨਿਊਜ਼ੀਲੈਂਡ ਵਿੱਚ ਬਾਲੀਵੁੱਡ ਦਾ ਰੰਗ ਵਿਖੇੜਦੇ ਨਜ਼ਰ ਆਉਣਗੇ। 2 ਜੂਨ 2026 ਨੂੰ ਮੁਲਕ ਦੇ ਪਹਿਲੇ ਇੰਡੀਅਨ ਫਿਲਮ ਫੈਸਟੀਵਲ ਇੰਡੀਅਨ ਫਿਲਮ ਫੈਸਟੀਵਲ ਆਫ ਨਿਊਜ਼ੀਲੈਂਡ ਦੇ ਅਧਿਕਾਰਿਕ ਲਾਂਚ ਵਿੱਚ ਸ਼ਾਮਲ ਹੋਣਗੇ। ਇਹ ਐਕਟਰ ਡਾਇਰੈਕਟਰ ਜੋੜੀ ਇਸ ਲਾਂਚ ਇਵੈਂਟ ਦੀ ਮੁੱਖ ਆਕਰਸ਼ਣ ਹੋਏਗੀ। ਇਸ ਮੌਕੇ ਤੇ ਉਹਨਾਂ ਦੀ ਬਤੌਰ ਪ੍ਰੋਡਿਊਸਰ ਪਹਿਲੀ ਫਿਲਮ ਗਰਲਸ ਵਿਲ ਬੀ ਗਰਲਸ ਦੀ ਖਾਸ ਸਕ੍ਰੀਨਿੰਗ ਵੀ ਰੱਖੀ ਜਾਏਗੀ। ਇਸ ਫਿਲਮ ਨੂੰ ਦੁਨੀਆ ਭਰ ਦੇ ਵੱਡੇ ਫਿਲਮ ਫੈਸਟੀਵਲ ਜਿਵੇਂ ਸਨਡਾਂਸ ਅਤੇ ਇੰਡੀਪੈਂਡੈਂਟ ਸਪਿਰਿਟਸ ਅਵਾਰਡ ਵਿੱਚ ਕਾਫੀ ਸਰਾਹਨਾ ਮਿਲ ਚੁੱਕੀ ਹੈ। ਨਵਾਜ਼ੁਦੀਨ ਸਿੱਦੀਕੀ ਦੀ ਫਿਲਮ ਮੈਂ ਐਕਟਰ ਨਹੀਂ ਹੂੰ ਇਸ ਸਾਲ ਦੀ ਸਭ ਤੋਂ ਵੱਡੀ ਸਰਪ੍ਰਾਈਜ਼ ਇੰਡੀ ਹਿੱਟ ਫਿਲਮਾਂ ਵਿੱਚ ਸ਼ਾਮਿਲ ਹੋ ਗਈ ਹੈ। ਸਿਰਫ 1.5 ਕਰੋੜ ਦੇ ਛੋਟੇ ਬਜਟ ਵਿੱਚ ਬਣੀ ਇਸ ਫਿਲਮ ਨੇ ਰਿਲੀਜ਼ ਦੇ 14 ਦਿਨਾਂ ਦੇ ਅੰਦਰ 4.25 ਕਰੋੜ ਦੀ ਸ਼ਾਨਦਾਰ ਕਮਾਈ ਕਰ ਲਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਮੈਂ ਐਕਟਰ ਨਹੀਂ ਹੂੰ ਨੇ ਬਿਨਾਂ ਕਿਸੇ ਵੱਡੇ ਕਮਰਸ਼ੀਅਲ ਸਪੋਰਟ ਜਾਂ ਫਰੈਂਚਾਈਜ਼ੀ ਦੇ ਇਹ ਕਾਮਯਾਬੀ ਹਾਸਲ ਕੀਤੀ ਹੈ। ਇਸ ਕਾਮਯਾਬੀ ਦੇ ਕੇਂਦਰ ਵਿੱਚ ਨੇ ਨਵਾਜ਼ੁਦੀਨ ਸਿੱਦੀਕੀ, ਜਿਨ੍ਹਾਂ ਦੀ ਐਕਟਿੰਗ ਫਿਲਮ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਸਾਹਮਣੇ ਆਈ ਹੈ। ਹਰ ਕਿਰਦਾਰ ਵਿੱਚ ਪੂਰੀ ਤਰ੍ਹਾਂ ਢਲ ਜਾਣ ਦੀ ਉਹਨਾਂ ਦੀ ਕਲਾ ਇੱਕ ਵਾਰ ਫਿਰ ਲੋਕਾਂ ਨੂੰ ਬੇਹੱਦ ਪਸੰਦ ਆਈ ਹੈ। ਹੇਰਾ ਫੇਰੀ 3 ਦੇ ਐਲਾਨ ਦੇ ਬਾਅਦ ਤੋਂ ਹੀ ਫਿਲਮ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ, ਲੇਕਿਨ ਜ਼ਿਆਦਾਤਰ ਗਲਤ ਵਜ੍ਹਾਂ ਦੇ ਨਾਲ। ਖਬਰਾਂ ਦੇ ਮੁਤਾਬਿਕ ਪਰੇਸ਼ ਰਾਵਲ ਨੇ ਇੱਕ ਵਾਰ ਫਿਰ ਇਸ ਪ੍ਰੋਜੈਕਟ ਤੋਂ ਦੂਰੀ ਬਣਾ ਲਈ ਹੈ। ਰਿਪੋਰਟ ਦੇ ਮੁਤਾਬਿਕ ਪਰੇਸ਼ ਰਾਵਲ ਨੇ ਫਿਲਮ ਦਾ ਸਾਈਨਿੰਗ ਅਮਾਊਂਟ 15% ਵਿਆਜ ਅਤੇ ਅਤਿਰਿਕਤ ਮੁਆਵਜ਼ੇ ਦੇ ਨਾਲ ਵਾਪਸ ਕਰ ਦਿੱਤਾ ਹੈ। ਰਿਪੋਰਟ ਵਿੱਚ ਇੱਕ ਸੂਤਰ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਰੇਸ਼ ਰਾਵਲ ਦੀ ਕੁੱਲ ਫੀਸ 15 ਕਰੋੜ ਰੁਪਏ ਤੈਅ ਹੋਈ ਸੀ। ਟਰਮ ਸ਼ੀਟ ਵਿੱਚ ਇਹ ਲਿਖਿਆ ਗਿਆ ਸੀ ਕਿ ਉਹਨਾਂ ਨੂੰ ਬਾਕੀ ਦੇ ਪੈਸੇ 14.89 crore रुपए फिल्म रिलीज होने के एक महीने बाद दिती जाएगी। इस शर्त नु लेके परेश रावल दी मंजूरी नहीं सी। फिल्म दी शूटिंग अगले साल शुरू होने वाली है। अजय विच हेरा फेरी 3 2026 दी आखिर या फिर 2027 दे पहले रिलीज होने दी संभावना घट है। यानी परेश रावल नु अपनी बाकी फीस पाउन दे लई करीब 2 साल तक इंतजार करना पड़ेगा। हिंदी सिनेमा दी मशहूर जोड़ी माधुरी दीक्षित अते अनिल कपूर ने 80 अते 90 दे दहाके विच कई सुपरहिट फिल्मां विच इकट्ठियां काम कीता है अते अपनी शानदार केमिस्ट्री दे नाल दर्शकां दा दिल जीत्या है। हुण एक बार फिर इस जोड़ी नूं लैके चर्चा तेज हो गई है। दरअसल निर्देशक सुरेश त्रिवेणी ने दस्या है कि आने वाले समय विच माधुरी अते अनिल कपूर एक बार फिर एक प्रोजेक्ट विच इकट्ठे नजर आ सकते ने। उन्होंने कहा, मैं दोनों नूं मुड़ तो इकट्ठियां पर्दे ते लियाणा चाहुंदा हां। जेकर मैनू मौका मिलिया तां मैं जरूर दोनों नूं इकट्ठा लैके कुछ नवा बनाउण दी कोशिश करांगा। सौरभ गांव

ਦੋਸਤੋ, ਤੁਸੀਂ ਸੁਣਿਆ ਇੱਕ ਖੂਬਸੂਰਤ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ। ਅਤੇ ਹਰਭਜਨ ਮਾਨ ਇਸ਼ਕ ਨੂੰ ਖੂਬਸੂਰਤ ਕਹਿੰਦੇ, ਇੱਕ ਰੋਗ ਹੈਗਾ, ਅਵੱਲਾ ਰੋਗ ਹੈਗਾ, ਅਤੇ ਕਿਸੇ ਨੂੰ ਲਾਉਣਾ ਨਹੀਂ ਚਾਹੀਦਾ, ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੈਗੇ ਹੋ ਜ਼ਰੂਰ ਸਾਂਝ ਪਾਇਓ। ਪੰਜਾਬੀ ਡੋਟ ਪ੍ਰੋਗਰਾਮ

sbs.com.au ਤੇ ਈਮੇਲ ਕਰਦੇ ਹੋਏ। ਅੱਜ ਦਾ ਪ੍ਰੋਗਰਾਮ ਸਮੇਟਣ ਦੀ ਮੈਨੂੰ ਦਿਓ ਇਜਾਜ਼ਤ। ਜਲਦ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ। ਆਪਣਾ ਬਹੁਤ ਸਾਰਾ ਧਿਆਨ ਰੱਖਿਓ। ਸੁਣਦੇ ਰਹੋ SBS ਪੰਜਾਬੀ।

0: ਆਈ ਐਨਿਕ ਤੂੰ ਵੇਲੀਆ
1: ਉਪਸੀ ਫਿਰ ਹੋ ਗਈ ਮਿਸਟੇਕ ਬਟ ਤੂੰ ਜਾਣਦੀ ਹੈ ਮੇਰਾ ਲਵ ਨਹੀਂ ਫੇਕ ਲਵ ਮੈਨੂੰ ਸੋਹਣਾ ਲੱਭੇ ਜੇ ਤੂੰ ਮੈਨੂੰ ਛੱਡੇ ਪੈ ਜਾਣੇ ਬਵਾੜੇ ਫਿਰ ਹੋ ਜੂ ਉਹਦੀ ਹੱਡੀ ਬ੍ਰੇਕ।